पंद पत गवाई विणनावे किस्थान पाई रह बिबा।

0: ਮਲਾ ਪਹਿਲਾ
1: ਤਗ ਨਿੰਦਰੀ ਤਗ ਨਾਰੀ ਭਲਕੇ ਥੁੱਕ ਪਵੈ ਨਿਤ ਦਾੜੀ
0: ਤਗ ਨ ਪੈਰੀ
1: ਤਗ ਨ ਤੀ ਤਗ ਨ ਜੇਵਾ ਤਗ ਨੇ ਤਗ ਪੇ ਬੱਤੇ ਬਰਤਾ ਕੇ ਅਮਰਕ।

बहु बहु गोविंद सिंह।

हर सचे तख्तर चाहे सत संग।

की केतक बात है।

गुरु नानक जिन सुनिया पेखिया सी फिर गुरभास

बिसुमार अथाह अगणत अतुलै ज्यों बुलावो त्यों नानक दास बोलै।

ਜਿਸ ਪਾਵਨ ਸ਼ਬਦ ਦਾ ਪਾਠ ਆਪ ਸੰਗਤ ਨੇ ਬੜੇ ਪਿਆਰ ਸਤਿਕਾਰ ਦੇ ਨਾਲ ਮਾਨਯੋਗ ਭਾਈ ਸਾਹਿਬ ਹੋਰਾਂ ਪਾਸੋਂ ਸਰਵਣ ਕੀਤਾ ਹੈ, ਇਹ ਪਾਵਨ ਬਚਨ ਗੁਰੂ ਅਮਰਦਾਸ ਪਾਤਸ਼ਾਹ ਜੀ ਔਰ ਗੁਰੂ ਰਾਮਦਾਸ ਪਾਤਸ਼ਾਹ ਜੀ ਕੇ ਮੁਖਾਰਬਿੰਦ ਤੋਂ ਉਚਾਰਨ ਕੀਤੇ ਹੋਏ ਵਡਹੰਸ ਕੀ ਵਾਰ ਮਹੱਲਾ ਚੌਥਾ ਲੱਲਾ ਬਹਿਲੀਮਾ ਕੀ ਧੁਨ ਗਾਵਨੀ ਦੇ ਸਿਰਲੇਖ ਹੇਠ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਵਨ ਅੰਗ 599 ਦੇ ਉੱਪਰ ਇਹ ਪਾਵਨ ਬਚਨ ਸ਼ਲੋਕ ਔਰ ਪੌੜੀ ਰੂਪ ਵਿੱਚ ਸੁਭਾਇਮਾਨ ਨੇ। ਸ਼ਲੋਕ ਦੋਵੇਂ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਨੇ ਔਰ ਪੌੜੀ ਗੁਰੂ ਰਾਮਦਾਸ ਸਾਹਿਬ ਜੀ ਕੀ ਹੈ। ਸਤਿਗੁਰੂ ਜੀ ਨੇ ਜੋ ਅੱਜ ਦੇ ਇਸ ਸ਼ਬਦ ਰਾਹੀਂ ਸੁਮਤ ਬਖਸ਼ੀ ਉਹਦੇ ਵਿੱਚ ਨਾ ਜੀ ਸਤਿਗੁਰੂ ਨੇ ਪਾਰਖੂ ਦਾ ਦ੍ਰਿਸ਼ਟਾਂਤ ਵਰਤਿਆ। ਪਰਖੂ ਕਿਹਾ ਜਾਂਦਾ ਪਰਖ ਕਰਨ ਵਾਲੇ ਨੂੰ। ਹਰ ਇੱਕ ਫੀਲਡ ਦੇ ਵਿੱਚ ਫਰਕ ਜਿਹੜਾ ਪਰਖ ਕਰਨ ਵਾਲਾ ਉਹ ਵੱਖਰੇ ਤਰੀਕੇ ਦਾ ਹੁੰਦਾ। ਹੁੰਦਾ ਹਰ ਫੀਲਡ ਵਿੱਚ ਹੈ, ਜਿੱਥੇ ਮਰਜ਼ੀ ਚਲੇ ਜਾਓ। ਜਿਹੜਾ ਗੁਣਾਂ ਦੀ ਪਰਖ ਕਰ ਸਕਦਾ ਹੋਵੇ, ਪਰ ਸਤਿਗੁਰੂ ਜੀ ਨੇ ਜਿਹੜਾ ਜ਼ਿਕਰ ਕੀਤਾ ਉਹ ਰਤਨਾਂ ਦੀ ਪਰਖ ਕਰਨ ਵਾਲੇ ਦਾ ਜ਼ਿਕਰ ਕੀਤਾ। ਜਿਹੜਾ ਰਤਨਾਂ ਦੀ ਪਰਖ ਕਰਦਾ ਹੈ, ਹੁਣ ਇਹ ਤੇ ਗੁਰੂ ਸਾਹਿਬ ਨੇ ਇੱਕ ਦ੍ਰਿਸ਼ਟਾਂਤ ਵਰਤਿਆ ਹੈ ਜ਼ੋਹਰੀ ਦਾ। ਉਹ ਜ਼ੋਹਰੀ ਹੈ ਜਿਹੜਾ ਰਤਨਾਂ ਦੀ ਪਰਖ ਕਰੇ। ਜਦੋਂ ਇਹਨੂੰ ਭਾਵ ਅਰਥਾਂ ਚ ਵਿਚਾਰਾਂਗੇ, ਉਹ ਮਨੁੱਖ ਉਹ ਜੀਵ ਜਿਹੜਾ ਗੁਣਾਂ ਦੀ ਪਰਖ ਕਰੇ, ਗੁਣਾਂ ਦੀ ਪਰਖ ਕਰੇ। ਸਾਹਿਬ ਨੀ ਸ਼ਲੋਕ ਆਰੰਭਿਆ ਜੀ, ਕਹਿੰਦੇ ਰਤਨਾ ਪਾਰਖ ਜੋ ਹੋਵੇ ਸੋ ਰਤਨਾ ਕਰੇ ਵਿਚਾਰ। ਰਤਨਾਂ ਦਾ ਪਾਰਖੂ ਕਦੇ ਕੱਚ ਪਿੱਛੇ ਨਹੀਂ ਦੌੜਦਾ। ਉਹਦੇ ਲਈ ਰਤਨ ਕਦੇ ਕੱਚ ਦਾ ਟੁਕੜਾ ਨਹੀਂ ਹੋਏ, ਤੇ ਉਹਦੇ ਲਈ ਕੱਚ ਦਾ ਟੁਕੜਾ ਕਦੇ ਰਤਨ ਨਹੀਂ ਬਣਿਆ। ਦੋਵੇਂ ਚੀਜ਼ਾਂ ਨੇ, ਜਿਵੇਂ ਆਮ ਬੰਦਾ ਕੱਚ ਦੇ ਟੁਕੜੇ ਨੂੰ ਵੇਖ ਕੇ ਹੀ ਦੱਸੀ ਜਾਂਦਾ ਵੀ ਇਹ ਰਤਨ ਹੈ, ਇਹ ਹੀਰਾ ਹੈ। ਤੇ ਜੇ ਸੱਚਮੁੱਚ ਕੋਲੇ ਹੀਰਾ ਹੋਵੇ ਤੇ ਫਿਰ ਹੋ ਸਕਦਾ ਆਖੇ ਵੀ ਇਹ ਵੀ ਕੱਚ ਦਾ ਟੁਕੜਾ ਹੀ ਹੈ, ਜਿਵੇਂ ਪਹਿਲਾਂ ਸੀ ਉਵੇਂ ਹੀ ਇਹ ਨੇ। ਔਰ ਜਦੋਂ ਇੱਕ ਪਾਰਖੂ ਦਾ ਜ਼ਿਕਰ ਕਰਾਂਗੇ, ਉਹਦੇ ਲਈ ਕਦੇ ਕੱਚ ਦਾ ਟੁਕੜਾ ਹੀਰਾ ਨਹੀਂ ਬਣਿਆ ਤੇ ਹੀਰਾ ਕਦੇ ਕੱਚ ਦਾ ਟੁਕੜਾ ਨਹੀਂ ਬਣਿਆ। ਉਹਦੇ ਕੋਲ ਪਰਖ ਹੈ, ਉਹਦੇ ਕੋਲ ਸਮਝ ਹੈ, ਉਹਦੇ ਕੋਲ ਗਿਆਨ ਹੈ। ਹੁਣ ਪਰਖ ਕਰਨ ਦਾ ਜਿਹੜਾ ਤਰੀਕਾ ਢੰਗ ਹੈ, ਇਹ ਉਹਦਾ ਗਿਆਨ ਹੈ ਜਿਹੜਾ ਉਹਨੇ ਹਾਸਲ ਕੀਤਾ। ਉਹਨੇ ਸਮਾਂ ਦਿੱਤਾ ਪਹਿਲੋਂ, ਸਮੇਂ ਦੇ ਨਾਲ ਉਹਨੇ ਸਿੱਖਿਆ, ਉਹਨੇ ਸਮਝਿਆ, ਫਿਰ ਉਹਨੂੰ ਪਤਾ ਲੱਗ ਗਿਆ ਵੀ ਰਤਨ ਕਿਹੜਾ ਤੇ ਕੱਚ ਦਾ ਟੁਕੜਾ ਕਿਹੜਾ। ਹੁਣ ਉਹਦੇ ਲਈ ਕੱਚ ਦਾ ਟੁਕੜਾ ਕਦੇ ਰਤਨ ਨਹੀਂ ਬਣ ਸਕਦਾ। ਰਤਨ ਦਾ
जे आपां गल करिए ते रतन कदे उहदे लई फिर कच नहीं बन सकता। सतगुरु कहिंदे रतना पारख जो होवै, जिहड़ा रतना दा पारख होवै ना उह जदों विचार करेगा ते उह रतन दी विचार करेगा। हुण विचार तों भाव है इत्थे परख, ਉਹ ਜਦੋਂ ਪਰਖ ਕਰੇਗਾ ਉਹ ਰਤਨ ਦੀ ਪਰਖ ਕਰੇਗਾ, ਉਹ ਰਤਨਾਂ ਤੋਂ ਬਿਨਾਂ ਕਿਸੇ ਹੋਰ ਵਸਤੂ ਦੀ ਪਰਖ ਨਹੀਂ ਕਰਦਾ। ਜਾਂ ਇੱਦਾਂ ਕਹਿ ਲਓ ਵੀ ਉਹਦੇ ਨੇਤਰਾਂ ਦੇ ਵਿੱਚ ਹੁਣ ਪਰਖ ਇੰਨੀ ਕੁ ਵਸ ਚੁੱਕੀ ਹੈ, ਅਨੁਭਵ ਇੰਨਾ ਕੁ ਹੋ ਚੁੱਕਾ ਹੈ ਕਿ ਉਹ ਵੇਖ ਕੇ ਹੀ ਦੱਸ ਦਿੰਦਾ ਵੀ ਇਹ ਰਤਨ ਹੈ ਕਿ ਕੱਚ ਹੈ, ਉਹ ਵੇਖ ਕੇ ਦੱਸ ਦਿੰਦਾ। ਉਹਦੇ ਕੋਲ ਅਨੁਭਵ ਹੋ ਗਿਆ, ਜਿਵੇਂ ਜਿਵੇਂ ਅਨੁਭਵ ਜੀਵ ਕੋਲ ਵਧੀ ਜਾਂਦਾ ਹੈ ਤਿਵੇਂ ਤਿਵੇਂ ਉਹਦੇ ਕੋਲ ਉਸ ਵਸਤੂ ਪਦਾਰਥ ਨੂੰ ਪਰਖ ਕਰਨ ਦਾ ਤਰੀਕਾ ਵੀ ਬਦਲਦਾ ਜਾਂਦਾ ਹੈ, ਤਰੀਕਾ ਬਦਲਦਾ ਜਾਂਦਾ। ਰਤਨਾਂ ਦੀ ਵਿਚਾਰ ਉਹ ਕਰਦਾ ਹੈ, ਗੁਰੂ ਸਾਹਿਬ ਕਹਿੰਦੇ ਜਿਹੜਾ ਰਤਨਾਂ ਦਾ ਪਾਰਖੂ ਹੋਵੇ। ਪਰ ਨਾਲ ਅਗਲੀ ਪੰਕਤੀ ਚ ਕਿਹਾ ਰਤਨਾ ਸਾਰ ਨਾ ਜਾਣਈ ਅਗਿਆਨੀ ਅੰਧ ਅੰਧਾਰ। ਜਿਹੜਾ ਅਗਿਆਨੀ ਹੈ, ਗਿਆਨ ਤੋਂ ਸੱਖਣਾ ਹੈ, ਅਗਿਆਨਤਾ ਦੇ ਹਨੇਰੇ ਵਿੱਚ ਫਸਿਆ ਹੋਇਆ, ਉਹ ਕਦੇ ਰਤਨਾ ਦੀ ਸਾਰ ਨਹੀਂ ਸਮਝ ਸਕਦਾ, ਉਹ ਕਦੇ ਰਤਨਾ ਨੂੰ ਜਾਣ ਨਹੀਂ ਸਕਦਾ। ਉਹਦੇ ਕੋਲ ਗਿਆਨ, ਹੁਣ ਜਿਹਦੇ ਕੋਲ ਗਿਆਨ ਹੈ ਜੀ ਰਤਨਾ ਨੂੰ ਪਰਖ ਕਰਨ ਦਾ, ਉਹ ਪਰਖ ਕਰੇਗਾ। ਜਿਹਦੇ ਕੋਲ ਹੈ ਨਹੀਂ ਉਹਨੂੰ ਸਾਰ ਦਾ ਕੀ ਪਤਾ, ਉਹਨੂੰ ਕੀ ਪਤਾ ਰਤਨ ਕਿਹੜਾ ਤੇ ਕਿਹੜਾ ਕੱਚ ਦਾ ਟੁਕੜਾ। ਇਸ ਲਈ ਪਹਿਲੋਂ ਮਾਲਕ ਨੇ ਕਿਹਾ ਰਤਨਾ ਪਾਰਖ ਜੇ ਹੋਵੇ ਸੋ ਰਤਨਾ ਕਰੇ ਵਿਚਾਰ, ਰਤਨਾ ਸਾਰ ਨਾ ਜਾਣੀ ਅਗਿਆਨੀ ਅੰਧ ਅੰਧਾਰ। ਉਹ ਸਾਰ ਨਹੀਂ ਸਮਝਦਾ, ਉਹ ਉਹਨਾਂ ਦੀ ਕੀਮਤ ਨਹੀਂ ਸਮਝਦਾ, ਉਹ ਉਹਨਾਂ ਦਾ ਮੁੱਲ ਨਹੀਂ ਜਾਣਦਾ। ਤੇ ਜਿਹਨੂੰ ਸਾਰ ਨਹੀਂ ਪਤਾ, ਮੁੱਲ ਨਹੀਂ ਪਤਾ, ਕੀਮਤ ਨਹੀਂ ਪਤਾ, ਰਤਨ ਕਿਸ ਤਰ੍ਹਾਂ ਦਾ ਨਹੀਂ ਪਤਾ, ਕਿਉਂ? ਉਹਦੇ ਕੋਲ ਕੀ ਹੈ? ਅਗਿਆਨਤਾ, ਅਗਿਆਨੀ ਹੈ ਉਹ। ਗੁਰੂ ਬਾਬਾ ਜੀ ਨੇ ਇਹ ਦੋਵੇਂ ਸ਼ਬਦ ਵਰਤੇ, ਕਹਿੰਦੇ ਭਾਈ ਜਿਹਦੇ ਕੋਲ ਤੇ ਗੁਣਾਂ ਦੀ ਪਰਖ ਹੋਵੇ ਉਹ ਤੇ ਬਣ ਜਾਂਦਾ ਪਾਰਖੂ, ਤੇ ਜਿਹਦੇ ਕੋਲ ਪਰਖ ਨਾ ਹੋਵੇ ਉਹ ਬਣ ਜਾਂਦਾ ਅਗਿਆਨੀ ਤੇ ਅੰਨਾ, ਅੰਧਾਰ ਦੇ ਵਿੱਚ ਫਸਿਆ ਹੋਇਆ, ਕੁੱਪ ਹਨੇਰੇ ਵਿੱਚ ਫਸਿਆ ਹੋਇਆ, ਅਗਿਆਨਤਾ ਦੇ ਹਨੇਰੇ ਵਿੱਚ ਫਸਿਆ ਹੋਇਆ। ਹੁਣ ਅਗਿਆਨਤਾ ਦੇ ਹਨੇਰੇ ਵਿੱਚ ਫਸੇ ਹੋਏ ਕੋਲ ਕੀ ਹੈ? ਸਤਿਗੁਰੂ ਕਹਿੰਦੇ ਰਤਨ ਦੀ ਕਦਰ ਕੋਈ ਨਹੀਂ, ਉਹਨੂੰ ਕੀ ਪਤਾ ਮੁੱਲ ਕੀ ਹੈ। ਜਿਵੇਂ ਆਪਾਂ ਇੱਕ ਅਕਸਰ ਘਟਨਾ ਵਿਚਾਰਦੇ ਹਾਂ ਨਾ, ਵੀ ਇੱਕ ਖੋਤਿਆਂ ਤੇ ਭਾਰ ਢੋਣ ਵਾਲੇ ਨੂੰ ਨਾ ਤੁਰੇ ਜਾਂਦੇ ਨੂੰ ਇੱਕ ਰਤਨ ਲੱਭ ਗਿਆ। ਉਹਨੇ ਕੀ ਕੀਤਾ? ਉਹਨੇ ਉਹ ਰਤਨ ਲਿਆ, ਉਹਦੇ 'ਚ ਧਾਗਾ ਪਰੋਇਆ, ਧਾਗਾ ਪਰੋ ਕੇ ਤੇ ਉਹਨੇ ਆਪਦੇ ਖੋਤੇ ਦੇ ਗਲ 'ਚ ਹੀ ਬੰਨਤਾ। ਕਹਿੰਦਾ ਸੋਹਣਾ ਬੜਾ ਲੱਗਦਾ। ਹੁਣ ਉਹਨੂੰ ਕੀ ਪਤਾ, ਜਿਹਨੇ ਸਾਰਾ ਦਿਨ ਖੋਤੇ 'ਤੇ ਮਿੱਟੀ ਢਾਉਣੀ, ਖੋਤੇ 'ਤੇ ਇੱਟਾਂ ਢਾਉਣੀਆਂ, ਉਹਨੂੰ ਕੀ ਪਤਾ ਵੀ ਰਤਨ ਕੀ ਹੈ ਅਤੇ ਕੀ ਨਹੀਂ। ਉਹਨੇ ਚੁੱਕਿਆ, ਚੁੱਕ ਕੇ ਉਹਦੇ 'ਚ ਧਾਗਾ ਪਾਇਆ, ਪਾ ਕੇ ਧਾਗਾ ਤੇ ਉਹਨੇ ਖੋਤੇ ਦੇ ਗਲ 'ਚ ਬੰਨਤਾ। ਕਹਿੰਦਾ ਬੜਾ ਸੋਹਣਾ ਲੱਗਦਾ, ਵੀ ਇਹਦੇ ਨਾਲ ਤੇ ਮੇਰੇ ਖੋਤੇ ਦੀ ਸ਼ਾਨ ਵੱਧ ਗਈ। ਤੁਰਿਆ ਗਿਆ। ਹੁਣ ਤੁਰੇ ਜਾਂਦੇ ਨੂੰ ਰਾਹ ਦੇ ਵਿੱਚ ਇੱਕ ਮਨੁੱਖ ਮਿਲਦਾ, ਉਹਨੇ ਵੇਖਿਆ ਖੋਤੇ ਦੇ ਗਲ 'ਚ ਪਾਈ ਚੀਜ਼ ਚਮਕ ਬੜੀ ਰਹੀ। ਕਹਿੰਦਾ ਇਹ ਕੀ ਹੈ? ਕਹਿੰਦਾ ਭਾਈ ਇਹ ਮੇਰੇ ਖੋਤੇ ਦੀ ਸਭ ਤੋਂ ਪਿਆਰੀ ਵਸਤੂ ਹੈ। ਉਹ ਕਹਿੰਦਾ ਮੈਨੂੰ ਦੇ ਦੇ। ਕਹਿੰਦਾ ਨਹੀਂ ਭਾਈ, ਮੈਨੂੰ ਬੜਾ ਸੋਹਣਾ ਲੱਗਦਾ ਮੇਰੇ ਖੋਤੇ ਦੇ ਗਲ 'ਚ ਪਾਇਆ ਹੋਇਆ। ਉਹਨੇ ਫਿਰ ਅੱਗੋਂ ਕਿਹਾ, ਕਹਿੰਦਾ ਮੈਨੂੰ ਦੇ ਦੇ, ਇਹਦੇ ਬਦਲੇ ਤੂੰ ਮੁੱਲ ਲੈ ਲਾ ਜਿਹੜਾ ਲੈਣਾ, ਵੀ ਮੈਂ ਤੈਨੂੰ ਮੁੱਲ ਦੇ ਦਿੰਦਾ। ਉਹ ਕਹਿੰਦਾ ਮੁੱਲ ਕਿੰਨਾ ਦਊਂਗੇ? ਕਹਿੰਦਾ ਦੇ ਦਿਆਂਗਾ ਤੈਨੂੰ ਮੈਂ 10 ਰੁਪਈਏ ਦੇ ਦੂੰ। ਉਹ ਕਹਿੰਦਾ ਵੀ ਨਹੀਂ, 10 ਤੇ ਬੜੇ ਥੋੜੇ, ਤੂੰ ਇੱਦਾਂ ਕਰ ਚੱਲ ਮੈਨੂੰ 20 ਰੁਪਈਏ ਦੇ ਦੇ, ਹੈ ਦੋਵੇਂ ਹੀ ਅਣਜਾਣ।
ਹੁਣ ਜਿਹਨੇ ਮੁੱਲ 10 ਰੁਪਈਏ ਲਾਇਆ ਉਹਨੂੰ ਕੀ ਪਤਾ ਵੀ ਰਤਨ ਹੈ ਕਿ ਨਹੀਂ ਹੈ। ਤੇ ਜਿਹੜਾ ਕਹਿੰਦਾ ਵੀ 10 ਨਹੀਂ ਮੈਨੂੰ 20 ਦੇ, ਉਹਨੂੰ ਇਸ ਗੱਲ ਦਾ ਵੀ ਮੈਂ ਕਿਹੜਾ ਪੈਸੇ ਖਰਚੇ ਇਹਦੇ 'ਤੇ, ਮੈਨੂੰ ਤੇ ਲੱਭਾ ਹੀ ਹੈ, ਆਪਾਂ ਇਹਨੂੰ 20 ਰੁਪਈਏ 'ਚ ਦੇ ਦਿੰਦੇ, ਆਪਾਂ 20 ਰੁਪਈਏ ਕਮਾ ਲੈਣੇ। ਉਹ ਇਸ ਕਰਕੇ 20 ਤੇ ਕਹਿ ਗਿਆ, ਕਹਿੰਦਾ ਵੀ 20 ਦੇ ਦੂੰ। ਉਹ ਚੱਲ ਇੱਦਾਂ ਕਰ ਵੀ ਲਿਆ ਫੜਾ। ਹੁਣ ਉਹ ਰਤਨ ਲੈ ਕੇ ਤੁਰਿਆ ਜਾਂਦਾ, ਖੇਡਦਾ ਜਾਂਦਾ, ਹੱਸਦਾ ਜਾਂਦਾ ਵੀ ਬੜਾ ਸੋਹਣਾ ਅੱਜ ਮੈਨੂੰ ਭਾਈ ਇਹ ਪਦਾਰਥ ਮਿਲ ਗਿਆ ਨਾ। ਤੇ ਤੁਰੇ ਜਾਂਦੇ ਨੂੰ ਇੱਕ ਮਨੁੱਖ ਰਾਹ 'ਚ ਉਹਨੂੰ ਮਿਲ ਗਿਆ। ਉਹ ਕਹਿੰਦਾ ਵੀ ਆਹ, ਉਹ ਕਹਿੰਦਾ ਮੈਂ ਖਰੀਦ ਕੇ ਲਿਆਇਆ। ਹੁਣ ਉਹ ਇਹ ਥੋੜ੍ਹੀ ਕਹਿ ਸਕਦਾ ਸੀ ਮੈਨੂੰ ਲੱਭਾ, ਉਹ ਮੈਂ ਖਰੀਦ ਕੇ ਲਿਆ। ਕਹਿੰਦੇ ਮੈਨੂੰ ਦੇ ਦੇ। ਉਹ ਕਹਿੰਦਾ ਦੇ ਤੇ ਮੈਂ ਤੈਨੂੰ ਦਊਂ, ਪਰ ਮੈਂ ਇਹਦੇ ਬਦਲੇ ਤੇਰੇ ਤੋਂ 50 ਰੁਪਈਏ ਲਊਂ। ਉਹ ਚੱਲ ਇੱਦਾਂ ਕਰ, ਤੂੰ 50 ਲੈ ਲਾ। ਉਹ ਲੈ ਆਇਆ। ਹੁਣ ਸਾਰੇ ਇਹਨਾਂ ਨੂੰ ਵੀ ਨਹੀਂ ਪਤਾ ਵੀ ਸੱਚ ਕੀ ਹੈ। ਉਹ ਜਿਹਨੇ 20 ਦਾ ਖਰੀਦਿਆ ਉਹਨੂੰ ਇਹ ਲੱਗਦਾ ਮੈਂ 30 ਕਮਾ ਰਿਹਾ, ਮੇਰੇ ਤੇ ਬੜਾ ਸੋਹਣਾ ਵਪਾਰੀ ਮੈਂ ਬਣ ਗਿਆ, ਵੀ ਦੁੱਗਣਿਆਂ ਤੋਂ ਵੱਧ ਰੁਪਈਏ ਕਮਾਈ ਜਾਂਦਾ। ਉਹਨੇ 20 ਦੀ ਥਾਂ 50 ਲੈ ਲਏ, ਬੜਾ ਖੁਸ਼। ਤੇ ਜਦੋਂ ਅਗਾਂਹ ਤੁਰਿਆ ਨਾ, ਉਹਦੇ ਕੋਲੋਂ ਉਹਦੇ ਹੱਥ ਦੇ ਵਿੱਚ ਨਾ ਇੱਕ ਜ਼ੌਹਰੀ ਨੇ ਵੇਖਿਆ ਵੀ ਰਤਨ ਬੜਾ ਕੀਮਤੀ ਲਈ ਫਿਰਦਾ। ਉਹਨੇ ਪੁੱਛ ਲਿਆ, ਉਹ ਕਹਿੰਦਾ ਭਾਈ ਆਹ, ਕਹਿੰਦਾ ਜੀ ਬਹੁਤ ਮੁਸ਼ਕਲ ਨਾਲ ਮੈਨੂੰ ਲੱਭਾ, ਤੇ ਬਹੁਤ ਮੁਸ਼ਕਲ ਨਾਲ ਮੈਨੂੰ ਇਹ ਮਿਲਿਆ, ਮੈਂ ਇਹਨੂੰ ਖਰੀਦ ਕੇ ਲਿਆਇਆ। ਹੁਣ ਉਹ ਜ਼ੌਹਰੀ ਜਿਹੜਾ ਸੀ ਉਹ ਕਹਿੰਦਾ ਇੱਦਾਂ ਕਰ, ਤੂੰ ਇਹ ਮੈਨੂੰ ਦੇ ਦੇ, ਇਹਦੇ ਬਦਲੇ 'ਚ ਮੁੱਲ ਲੈ ਲਾ। ਮੁੱਲ ਦੱਸ ਤੂੰ ਕਿੰਨਾ ਲੈਣਾ। ਉਹ ਕਹਿੰਦਾ ਜੀ ਮੁੱਲ ਮੈਂ ਇਹਦਾ ਤੁਹਾਡੇ ਕੋਲੋਂ ਲੈਣਾ 100 ਰੁਪਈਆ। ਉਹਨੂੰ ਇਹ ਲਾਲਚ ਫਣ ਗਿਆ ਵੀ ਮੈਂ 50 ਕਮਾ ਲਏ। ਜ਼ੌਹਰੀ ਨੇ ਉਹਨੂੰ 100 ਰੁਪਇਆ ਦਿੱਤਾ। ਜ਼ੌਹਰੀ ਬੜਾ ਖੁਸ਼ ਵੀ ਮੈਂ ਅੱਜ ਬਹੁਤ ਮਹਿੰਗਾ ਰਤਨ ਬੜਾ ਸਸਤਾ ਖਰੀਦ ਲਿਆ। ਹੁਣ ਉਹਦੇ ਕੋਲ ਤੇ ਪਰਖ ਸੀ, ਪਰ ਉਹਨੇ ਮੁੱਲ ਬੜਾ ਘੱਟ ਲਾਇਆ, ਬਹੁਤ ਘੱਟ ਮੁੱਲ ਲਾਇਆ। ਉਹਨੇ ਨਾ ਜੀ ਉਹ ਰਤਨ ਆਪਣੇ ਹੱਥ 'ਚ ਫੜਿਆ, ਜਦੋਂ ਫੜਿਆ ਬੜਾ ਖੁਸ਼ ਬੜਾ ਪ੍ਰਸੰਨ, ਵੇਚਣ ਵਾਲਾ ਚਲੇ ਗਿਆ। ਬਸ ਉਹਦੇ ਜਾਣ ਦੀ ਡੇਰ ਹੀ ਸੀ, ਉਹ ਕੱਚ ਜਿਹੜਾ ਰਤਨ ਸੀ ਨਾ ਉਹ ਟੁੱਟ ਗਿਆ, 4 ਹਿੱਸਿਆਂ 'ਚ ਟੁੱਟ ਗਿਆ। ਜ਼ੌਹਰੀ ਬੜਾ ਹੈਰਾਨ। ਫਿਰ ਉਸ ਕਹਾਣੀਕਾਰ ਨੇ ਨਾ ਹੁਣ ਜ਼ੌਹਰੀ ਦੀ ਤੇ ਉਸ ਹੀਰੇ ਦੀ ਆਪਸੀ ਵਿਚਾਰ ਕਰਵਾਈ। ਜ਼ੌਹਰੀ ਉਸ ਹੀਰੇ ਨੂੰ ਪੁੱਛਦਾ, ਕਹਿੰਦਾ ਇੱਦਾਂ ਦੱਸ, ਉਹ ਤੂੰ ਉਹਦੇ ਹੱਥ ਵਿੱਚ ਸੈਂ, ਤੂੰ ਟੁੱਟਿਆ ਨਹੀਂ, ਉਹਨੇ ਤੈਨੂੰ ਕਈ ਵਾਰ ਸੁੱਟਿਆ ਵੀ ਹੋਣਾ ਹੇਠਾਂ, ਪਰ ਤੂੰ ਟੁੱਟਿਆ ਕੋਈ ਨਹੀਂ। ਮੈਂ ਤੇ ਤੈਨੂੰ ਐਡੇ ਸੋਹਣੇ ਤਰੀਕੇ ਨਾਲ ਇੱਥੇ ਸੰਭਾਲ ਕੇ ਰੱਖਿਆ, ਨਾ ਤੈਨੂੰ ਸੱਥਲੇ ਸੁੱਟਿਆ, ਨਾ ਮੈਂ ਤੈਨੂੰ ਕਿਸੇ ਤਰੀਕੇ ਨਾਲ ਉਛਾਲਿਆ, ਤੂੰ ਟੁੱਟਿਆ ਕਿਉਂ ਹੈ। ਹੁਣ ਅੱਗੋਂ ਉਹ ਰਤਨ ਜਵਾਬ ਦਿੰਦਾ, ਕਹਿੰਦਾ ਭਾਈ ਮੈਂ ਸਫ਼ਰ 'ਤੇ ਬੜਾ ਲੰਮੇਰਾ ਤੈਅ ਕਰਕੇ ਆਇਆ, ਬਹੁਤ ਲੰਮਾ ਸਫ਼ਰ ਤੈਅ ਕੀਤਾ, ਪਰ ਉਹਨਾਂ ਸਾਰਿਆਂ ਦੇ ਹੱਥਾਂ ਵਿੱਚੋਂ ਫਿਰਦਾ ਮੈਂ ਆਇਆ, ਮੇਰੇ ਕੋਲ ਪਰਖ ਹੈ ਨਹੀਂ, ਉਹਨਾਂ ਕੋਲ ਪਰਖ ਹੈ ਨਹੀਂ ਸੀ, ਉਹਨਾਂ ਕੋਲ ਗਿਆਨ ਹੈ ਨਹੀਂ ਸੀ, ਅਤੇ ਉਹ ਅਗਿਆਨਤਾ ਵੱਸ ਹੋਇਆ ਨੇ, ਮੈਨੂੰ ਸਿਰਫ ਕੱਚ ਦਾ ਟੁਕੜਾ ਜਾਣਿਆ। ਉਹ ਜਿਹੜਾ ਵੇਚਣ ਤੇਰੇ ਕੋਲ ਆਇਆ, ਜਿਹਦੇ ਕੋਲੋਂ ਤੂੰ ਖਰੀਦਿਆ, ਜਦੋਂ ਤੈਨੂੰ ਪਤਾ ਸੀ ਵੀ ਉਹਦੇ ਕੋਲ ਪਰਖ ਹੈ ਨਹੀਂ, ਪਰ ਤੂੰ ਤੇ ਪਾਰਖੂ ਹੈ ਨਾ, ਤੂੰ ਤੇ ਜਾਣਦਾ ਹੈ, ਉਹ ਪਰਖ ਨਾ ਕਰਨ ਵਾਲੇ ਨੇ ਤੇਰੇ ਤੋਂ ਮੁੱਲ ਮੰਗਿਆ, ਪਰ ਤੇਰਾ ਫਰਜ਼ ਬਣਦਾ ਸੀ ਤੂੰ ਦੱਸਦਾ, ਉਹ ਸੱਜਣਾ ਜਿੰਨਾ ਮੁੱਲ ਤੂੰ ਮੰਗ ਰਿਹਾ ਹੈ ਇਹਦਾ ਮੁੱਲ ਇੰਨਾ ਨਹੀਂ, ਇਹ ਤੇ ਏਦੂ ਕਿਤੇ ਮਹਿੰਗਾ ਹੈ, ਉਹ ਤੂੰ ਇਹਨੂੰ ਕੱਚ ਦਾ ਟੁਕੜਾ ਸਮਝੀ ਜਾਂਦਾ, ਇਹ ਕੱਚ ਦਾ ਟੁਕੜਾ ਨਹੀਂ, ਇਹ ਤੇ ਕੀਮਤੀ ਰਤਨ ਹੈ।
ਕਹਿੰਦੇ ਤੂੰ ਆਪਣੇ ਗਿਆਨ ਦਾ ਪ੍ਰਗਟਾਵਾ ਨਹੀਂ ਕੀਤਾ, ਅਗਿਆਨਤਾ ਵਸ ਹੀ ਰਿਹਾ, ਇਸ ਕਰਕੇ ਮੈਂ ਤੇਰੇ ਕੋਲ ਆ ਕੇ ਟੁੱਟ ਗਿਆ ਵੀ ਜੇ ਤੂੰ ਮੁੱਲ ਨਹੀਂ ਪਾਉਣਾ ਤੇ ਫਿਰ ਮੁੱਲ ਪਾਉਣਾ ਕਿਨੇ। ਬਸ ਆਹੀ ਦਸ਼ਾ ਜੀ ਸਾਡੀਆਂ ਜ਼ਿੰਦਗੀਆਂ ਦੀ ਹੈ। ਰਤਨਾਂ ਦੀ ਪਰਖ ਹੈ ਕੋਈ ਨਹੀਂ, ਰਤਨਾਂ ਦੀ ਪਰਖ ਨਾ ਹੋਣ ਕਰਕੇ ਅਸੀਂ ਦਿਨ ਬਾ ਦਿਨ ਆਪਣੇ ਕੋਲੋਂ ਕੀਮਤੀ ਰਤਨ ਸਿਰਫ ਗਵਾ ਰਹੇ ਹਾਂ, ਸਿਰਫ ਗਵਾ ਰਹੇ ਹਾਂ। ਸਾਹਿਬ ਜੀ ਕਹਿੰਦੇ ਰਤਨਾ ਸਾਰ ਨਾ ਜਾਣਈ, ਉਹ ਜਿਹੜਾ ਸਾਰ ਨਹੀਂ ਜਾਣਦਾ ਅਗਿਆਨੀ ਅੰਧ ਅੰਧਾਰ, ਉਹ ਤੇ ਅਗਿਆਨਤਾ ਵਸ ਹੋਇਆ, ਉਹ ਤੇ ਕੁੱਪ ਹਨੇਰੇ ਵਿੱਚ ਫਸ ਗਿਆ। ਉਹ ਜੇ ਤੇਰੇ ਕੋਲ ਰਤਨਾ ਦੀ ਸਾਰ ਨਹੀਂ ਤੇ ਫਿਰ ਇਸ ਸਾਰ ਨੂੰ ਜਾਣੇ ਕਿਹੜਾ, ਉਹ ਤੂੰ ਆਪਣੇ ਜੀਵਨ ਸੋਹਣੇ ਜੀਵਨ ਰੂਪੀ ਗੁਣਾਂ ਨੂੰ ਸੰਭਾਲਣ ਦੀ ਯਤਨ ਕੋਸ਼ਿਸ਼ ਕਰਿਆ ਕਰ। ਉਹ ਆਪਣੀ ਅਗਿਆਨਤਾ ਛੱਡ, ਅਗਿਆਨਤਾ ਛੱਡ ਕੇ ਗੁਰੂ ਕੋਲੋਂ ਗਿਆਨ ਲੈ, ਉਹ ਤੈਨੂੰ ਇਹਨਾਂ ਕੀਮਤੀ ਰਤਨਾਂ ਨੂੰ ਸੰਭਾਲਣਾ ਆ ਜਾਏ, ਕੀਮਤੀ ਰਤਨ ਸੰਭਾਲਣਾ ਆ ਜਾਏ, ਚੰਗੇ ਗੁਣ ਸੰਭਾਲਣੇ ਆ ਜਾਣ ਜੀਵਨ ਵਿੱਚ। ਸਤਿਗੁਰੂ ਕਹਿੰਦੇ ਉਹ ਜਿਹਦੇ ਕੋਲ ਪਰਖ ਨਹੀਂ, ਉਹ ਅਗਿਆਨਤਾ ਵਿੱਚ ਅੰਧ ਅੰਧਾਰ ਕੁੱਪ ਹਨੇਰੇ ਵਿੱਚ ਉਲਝ ਕੇ ਰਹਿ ਜਾਂਦਾ।

ਫਿਰ ਪਹਿਲੇ ਸ਼ਲੋਕ ਦੀ ਸੰਪੂਰਨਤਾ ਕੀਤੀ। ਕਹਿੰਦੇ ਕਿਰਪਾ ਕਰੇ ਜੇ ਆਪਣੀ, ਉਹ ਅਕਾਲ ਪੁਰਖ ਆਪਣੀ ਰਹਿਮਤ ਕਰੇ, ਗੁਰੂ ਆਪਣੀ ਕਿਰਪਾ ਕਰੇ ਤਾਂ ਹਰ ਰੱਖਾਂ ਔਰ ਧਾਰ। ਕਹਿੰਦੇ ਫਿਰ ਜਿਹੜਾ ਨਾ ਨਾਮ ਜਿਹੜਾ ਜੀਵ ਇੱਕ ਇੱਕ ਸਵਾਸ ਨਾਲ ਫਿਰ ਉਹਨੂੰ ਆਪਣੇ ਹਿਰਦੇ ਚ ਸੰਭਾਲ ਕੇ ਰੱਖਦਾ, ਗੁਰੂ ਦੇ ਸ਼ਬਦ ਨੂੰ ਵੀ ਤੇ ਆਪਣੇ ਜੀਵਨ ਰੂਪੀ ਰਤਨ ਦੀ ਵੀ ਸੰਭਾਲ ਫਿਰ ਕਰਦਾ।

ਫਿਰ ਅਗਲਾ ਸ਼ਲੋਕ ਆਰੰਭੇ ਆ ਜੀ। ਸਤਿਗੁਰ ਕੀ ਸੇਵ ਨਾ ਕੀਨੀ ਆ। ਹੁਣ ਇੱਥੇ ਸੇਵ ਦਾ ਅਰਥ ਦੋ ਰੂਪਾਂ ਵਿੱਚ, ਜੇ ਤੇ ਇੱਕ ਰੂਪ ਸੇਵਾ ਨਹੀਂ ਕੀਤੀ, ਗੁਰੂ ਦੀ ਸੇਵਾ ਨਹੀਂ ਕਮਾਈ, ਗੁਰੂ ਦੀ ਸੇਵਾ ਵੀ ਨਹੀਂ ਕਮਾਈ ਤੇ ਗੁਰੂ ਨੂੰ ਸੇਵਿਆ ਵੀ ਕੋਈ ਨਹੀਂ, ਗੁਰੂ ਨੂੰ ਚੇਤੇ ਵੀ ਕੋਈ ਨਹੀਂ ਕੀਤਾ, ਨਾ ਸੇਵਾ ਕੀਤੀ ਨਾ ਸਿਮਰਨ ਕੀਤਾ। ਸਿੱਧੇ ਜਿਹੇ ਸ਼ਬਦ ਕਹਿ ਲਈਏ, ਇੱਕ ਸੇਵ ਦਾ ਅਰਥ ਸੇਵਾ, ਇੱਕ ਸੇਵ ਦਾ ਅਰਥ ਸੇਵਣਾ, ਚੇਤੇ ਕਰਨਾ। ਤੇ ਮਾਲਕ ਕੀ ਕਹਿੰਦੇ, ਸਤਿਗੁਰ ਕੀ ਸੇਵ ਨਾ ਕੀਨੀਆਂ, ਸੇਵ ਨਹੀਂ ਕੀਤੀ, ਸੇਵਾ ਨਹੀਂ ਕੀਤੀ, ਚੇਤੇ ਨਹੀਂ ਕੀਤਾ ਗੁਰੂ ਨੂੰ। ਫਿਰ ਜਿਹਨੇ ਗੁਰੂ ਨੂੰ ਚੇਤੇ ਨਹੀਂ ਕੀਤਾ, ਮਾਲਕ ਕਹਿੰਦੇ ਹਰ ਨਾਮ ਨਾਲ ਲੱਗੋ ਪਿਆਰ, ਉਹਦਾ ਹੁਣ ਪ੍ਰੇਮ ਵੀ ਕੋਈ ਨਹੀਂ। ਰੱਬ ਜੇ ਪ੍ਰੇਮ ਹੁੰਦਾ ਤੇ ਚੇਤੇ ਕਰਦਾ, ਹੈ ਨਾ, ਪਿਆਰ ਹੁੰਦਾ ਤੇ ਸੇਵਾ ਕਰਦਾ, ਪਿਆਰ ਹੁੰਦਾ ਤੇ ਚੇਤੇ ਵੀ ਕਰਦਾ। ਹੁਣ ਪ੍ਰੇਮ ਹੈ ਨਹੀਂ, ਚੇਤਾ ਵੀ ਕੋਈ ਨਹੀਂ, ਪ੍ਰੇਮ ਹੈ ਨਹੀਂ, ਸੇਵਾ ਵੀ ਕੋਈ ਨਹੀਂ। ਸੇਵਾ ਤੇ ਬੱਧਾ ਚੱਟੀ ਨਹੀਂ ਹੈ ਨਾ, ਸੇਵਾ ਤੇ ਪ੍ਰੇਮ ਹੀ ਹੈ, ਤੇ ਚਿੰਤਨ ਵੀ ਬੱਧਾ ਚੱਟੀ ਨਹੀਂ ਹੈ, ਚਿੰਤਨ ਵੀ ਪ੍ਰੇਮ, ਦੋਵੇਂ ਚੀਜ਼ਾਂ ਪ੍ਰੇਮ ਦੇ ਆਧਾਰ ਤੇ ਨੇ, ਪਿਆਰ ਦੇ ਆਧਾਰ ਤੇ ਨੇ। ਜਿੱਥੇ ਪ੍ਰੇਮ ਹੋਏਗਾ ਉੱਥੇ ਚਿੰਤਨ ਵੀ ਹੋਏਗਾ, ਜਿੱਥੇ ਪ੍ਰੇਮ ਹੋਏਗਾ ਉੱਥੇ ਸੇਵਾ ਵੀ ਹੋਏਗੀ, ਜਿੱਥੇ ਪ੍ਰੇਮ ਹੈ ਨਹੀਂ ਉੱਥੇ ਸੇਵਾ ਵੀ ਕੋਈ ਨਹੀਂ, ਉੱਥੇ ਚਿੰਤਨ। ਆਪਾਂ ਚੇਤੇ ਕਿਹਨੂੰ ਕਰਦੇ ਹਾਂ ਜਿਹਦੇ ਨਾਲ ਪ੍ਰੇਮ ਹੋਵੇ? ਆਪਾਂ ਸੇਵਾ ਕਿਹਦੀ ਕਰਦੇ ਹਾਂ ਜਿਹਦੇ ਨਾਲ ਪ੍ਰੇਮ ਹੋਵੇ? ਹੁਣ ਜੇ ਸਾਡਾ ਪ੍ਰੇਮ ਸੇਵਾ ਨਾਲ ਬਣ ਜਾਏ, ਫਿਰ ਅਸੀਂ ਸੇਵਾ ਕਰਨੀ ਹੈ, ਕਿਹਦੀ ਕਰਨੀ ਹੈ? ਫਿਰ ਜੋ ਮਰਜ਼ੀ ਹੋਵੇ। ਫਿਰ ਇਹ ਨਹੀਂ ਵੀ ਜਿਹੜਾ ਬੰਦਾ ਮੈਨੂੰ ਜਾਣਦਾ ਹੋਊ ਮੈਂ ਤੇ ਉਹਦੀ ਸੇਵਾ ਕਰੂੰ, ਜਿਹੜਾ ਨਹੀਂ ਜਾਣਦਾ ਉਹ ਭਾਵੇਂ ਵੱਧ ਲੋੜਵੰਦ ਹੋਵੇ, ਕਹਿੰਦਾ ਭਾਈ ਮੈਂ ਤੈਨੂੰ ਜਾਣਦਾ ਹੀ ਨਹੀਂ, ਮੈਂ ਤੇਰੀ ਸੇਵਾ ਕਿਵੇਂ ਕਰਾਂ? ਇਸ ਲਈ ਗੁਰੂ ਸਾਹਿਬ ਨੇ ਨਾ ਜੀ ਪਹਿਲਾਂ ਜ਼ਿਕਰ ਕੀਤਾ, ਕਹਿੰਦੇ ਭਾਈ ਸਤਿਗੁਰੂ ਜੀ ਦੀ ਬਖਸ਼ਿਸ਼ ਸਦਕਾ ਜਿਹੜਾ ਸਮਝ ਲੈਂਦਾ ਨਾ। ਪਹਿਲੋਂ ਮਾਲਕ ਨੇ ਗਿਆਨ ਦੀ ਗੱਲ ਕੀਤੀ ਵੀ ਆਪਣੇ ਜੀਵਨ ਚ ਗਿਆਨ ਹਾਸਲ ਕਰ, ਜਦੋਂ ਤੈਨੂੰ ਸੋਝੀ ਆ ਜਾਏਗੀ ਫਿਰ ਤੂੰ ਸੇਵਾ ਤੋਂ ਮੁਨਕਰ ਨਹੀਂ ਹੋਏਗਾ, ਗੁਰੂ ਦੀ ਸੇਵਾ ਤੋਂ ਮੁਨਕਰ ਨਹੀਂ ਹੁੰਦਾ, ਗੁਰੂ ਦੇ ਚਿੰਤਨ ਤੋਂ ਮੁਨਕਰ ਨਹੀਂ ਹੋਏਗਾ। ਪਰ ਜੇ ਤੇਰੇ ਕੋਲ ਸੋਝੀ ਹੈ ਨਹੀਂ ਤੂੰ ਸੇਵਾ ਕਰ ਹੀ ਨਹੀਂ ਸਕਦਾ, ਤੇਰੇ ਕੋਲ ਸੋਝੀ ਹੈ ਨਹੀਂ ਤੂੰ ਸਿਮਰਨ ਕਰ ਨਹੀਂ ਸਕਦਾ। ਸੋਝੀ ਨਾ ਹੋਣ ਕਰਕੇ ਨਾ ਸੇਵਾ ਹੈ ਤੇ ਨਾ ਸਿਮਰਨ ਹੈ, ਦੋਵਾਂ ਚੀਜ਼ਾਂ ਤੋਂ ਹੀ ਸਿੱਖਣਾ ਹੈ। ਤੇ ਮਾਲਕ ਕਹਿ ਰਹੇ, ਕਹਿੰਦੇ ਸਤਿਗੁਰ ਕੀ ਸੇਵ ਨਾ ਕੀਨੀ ਆ, ਹਰ ਨਾਮ ਨਾ ਲੱਗੋ ਪਿਆਰ। ਰੱਬ ਨਾਲ ਪ੍ਰੇਮ ਕਿੱਥੇ ਲੱਗ ਜਾਏਗਾ? ਉਹ ਜਿਹਨੇ ਰੱਬ ਨਾਲ ਪ੍ਰੇਮ ਲਾਉਣਾ ਉਹਦੀ ਤੇ ਸੇਵਾ ਵਿੱਚ ਜੁੜਿਆ ਕੋਈ ਨਹੀਂ, ਜਿਹਨੇ ਰੱਬ ਨਾਲ ਪ੍ਰੇਮ ਬਖਸ਼ਣਾ ਉਹਦੇ ਚਿੰਤਨ ਵਿੱਚ ਨਹੀਂ ਬੈਠਾ। ਉਹ ਜੇ ਤੂੰ ਗੁਰੂ ਨਾਲ ਸਾਂਝ ਨਹੀਂ ਬਣਾ ਸਕਿਆ, ਤੇਰੀ ਸਾਂਝ ਰੱਬ ਨਾਲ ਕਿਵੇਂ ਬਣ ਜੇ, ਪਰਮੇਸ਼ਰ ਨਾਲ ਕਿਵੇਂ ਬਣ ਜੇ? ਪਰਮੇਸ਼ਵਰ ਨਾਲ ਸਾਂਝ ਤੇ ਉਦਣ ਬਣੇਗੀ ਜਿੱਦਣ ਗੁਰੂ ਆਪ ਤਰੁੱਠ ਕੇ ਤੇਰੀ ਸਾਂਝ ਬਣਾਏਗਾ। ਜੇ ਆਪਣੀ ਸਾਂਝ ਉਸ ਪਰਮੇਸ਼ਵਰ ਨਾਲ ਪਾਉਣੀ ਹੈ ਫਿਰ ਗੁਰੂ ਨਾਲ ਸਾਂਝ ਡੂੰਘੀ ਕਰ ਲਾ, ਫਿਰ ਗੁਰੂ ਨਾਲ ਸਾਂਝ ਡੂੰਘੀ ਕਰ ਲਾ। ਜੇ ਉਹ ਸਾਂਝ ਨਹੀਂ ਪਾ ਸਕਦਾ ਫਿਰ ਤੂੰ ਅਕਾਲ ਪੁਰਖ ਨਾਲ ਵੀ ਪ੍ਰੇਮ ਨਹੀਂ ਬਣਨਾ। ਸਤਿਗੁਰੂ ਕਹਿੰਦੇ ਭਾਈ ਗੁਰੂ ਦੀ ਸੇਵਾ ਕੋਈ ਨਹੀਂ ਕੀਤੀ, ਰੱਬ ਨਾਲ ਪ੍ਰੇਮ ਕੋਈ ਨਹੀਂ ਜਾਣ ਲੱਗਿਆ, ਨਹੀਂ ਬਣਿਆ। ਮਤ ਤੁਮ ਜਾਣੋ ਉਹ ਜੀਵ ਦੇ ਮਾਲਕ ਕਹਿੰਦੇ ਉਹਨਾਂ ਨੂੰ ਇਹ ਨਾ ਜਾਣੋ ਵੀ ਉਹ ਜਿਉਂਦੇ ਨੇ, ਉਹ ਤੇ ਮਰੇ ਹੋਏ ਨੇ। ਮਤ ਤੁਮ ਜਾਣੋ ਓਏ ਜੀਵ ਦੇ ਓਏ ਆਪ ਮਾਰੇ ਕਰਤਾਰ, ਕਹਿੰਦੇ ਉਹ ਤੇ ਇੱਦਾਂ ਸਮਝ ਲਓ ਜਿਵੇਂ ਉਸ ਕਰਤੇ ਨੇ, ਉਸ ਕਰਤਾਰ ਨੇ ਉਹਨਾਂ ਨੂੰ ਆਪ ਹੀ ਮਾਰਿਆ ਹੋਇਆ। ਕਿਹਨਾਂ ਨੂੰ? ਸਤਿਗੁਰ ਕੀ ਸੇਵ ਨਾ ਕੀਨੀ ਆ, ਹਰ ਨਾਮ ਨਾ ਲੱਗੋ ਪਿਆਰ, ਇਹ ਉਹਨਾਂ ਦੀ ਦਸ਼ਾ ਹੈ। ਜਿਵੇਂ ਜੀ ਇੱਕ ਨਾ ਮਨੁੱਖ ਸੰਸਾਰਕ ਸਾਰੇ ਵਿਹਾਰਾਂ ਤੋਂ ਪਾਸੇ ਹੋ ਜੇ, ਪਾਸੇ ਹੋ ਜੇ ਤੋਂ ਮਤਲਬ ਵੀ ਉਹ ਕਰ ਨਹੀਂ ਸਕਦਾ, ਕੋਈ ਵਿਹਾਰ ਨਹੀਂ ਕਰ ਸਕਦਾ ਸੰਸਾਰਕ ਤੌਰ
ਤੇ ਆਪਣੀਆਂ ਸਰੀਰਕ ਕਿਰਿਆਵਾਂ ਤੋਂ ਵੀ ਮੁਹਤਾਜ ਹੋ ਜੇ, ਸੰਸਾਰਕ ਕਾਰਜਾਂ ਤੋਂ ਤੇ ਪਾਸੇ ਹੋ ਹੀ ਗਿਆ, ਕਰਨ ਜੋਗਾ ਰਿਹਾ ਨਹੀਂ, ਆਪਣੀਆਂ ਸਰੀਰਕ ਕਿਰਿਆਵਾਂ ਤੇ ਵੀ ਮੁਹਤਾਜਗੀ ਤੇ ਆ ਜੇ, ਤੇ ਸਹਿਜ ਸੁਭਾਅ ਆਪਾਂ ਕਹਿ ਦਿੰਦੇ ਹਾਂ ਨਾ ਵੀ ਇਹ ਤੇ ਜਿਉਂਦਾ ਵੀ ਮਰਿਆਂ ਚ ਹੀ ਹੈ, ਜਿਉਂਦਾ ਵੀ ਮਰਿਆਂ ਵਰਗਾ ਹੀ ਹੈ, ਵੀ ਨਾ ਇਹਦੇ ਕੋਲ ਆਪਣੀ ਕੋਈ ਸੋਝੀ ਹੈ, ਆਪਣੀਆਂ ਸਰੀਰਕ ਕਿਰਿਆਵਾਂ ਦੀ ਕੋਈ ਸੋਝੀ ਨਹੀਂ ਹੈ, ਤੇ ਨਾ ਇਹਦੀ ਬਾਹਰ ਕਿਸੇ ਨਾਲ ਸਾਂਝ ਹੈ, ਇਹ ਕਹਿੰਦੇ ਮਰਿਆ ਹੋਇਆ ਹੀ ਹੈ ਬਾਈ। ਸਤਿਗੁਰੂ ਨੇ ਉਸੇ ਭਾਵ ਕਹਿੰਦੇ ਜੇ ਗੁਰੂ ਦੀ ਸੇਵਾ ਨਹੀਂ ਕੀਤੀ, ਰੱਬ ਨਾਲ ਪ੍ਰੇਮ ਨਹੀਂ ਬਣਿਆ, ਉਹ ਜਿਸ ਕਰਕੇ ਤੈਨੂੰ ਜੀਵਨ ਮਿਲਿਆ ਸੀ, ਜੇ ਤੂੰ ਉਹ ਹੀ ਨਹੀਂ ਕੀਤਾ ਫਿਰ ਤੂੰ ਜਿਉਂਦਾ ਥੋੜੀ ਹੈ, ਫਿਰ ਤੇ ਤੂੰ ਮਰਿਆ ਹੋਇਆ ਹੀ ਹੈ, ਬਸ ਇੱਕ ਲਾਸ਼ ਤੁਰੀ ਫਿਰਦੀ ਹੈ, ਤੁਰਿਆ ਫਿਰ। ਹੁਣ ਜਿਸ ਕਰਮ ਲਈ ਮਿਲਿਆ ਸੀ ਉਹ ਕਰਮ ਕੀਤਾ ਕੋਈ ਨਹੀਂ, ਗੁਰਸੇਵਾ ਤੇ ਭਗਤ ਕਮਾਈ ਤਾਵੇ ਮਾਨਸ ਦੇਹੀ ਪਾਈ, ਦੋਵੇਂ ਚੀਜ਼ਾਂ ਆ ਗਈਆਂ ਨਾ ਜੀ, ਗੁਰਸੇਵਾ ਤੇ ਭਗਤ ਕਮਾਈ, ਗੁਰੂ ਦੀ ਸੇਵਾ ਤੇ ਭਗਤੀ, ਭਗਤ ਦੀ ਭਗਤੀ ਦੀ ਕਮਾਈ, ਤਬ ਇਹ ਮਾਨਸ ਦੇਹੀ, ਤਾਂ ਇਹ ਮਨੁੱਖਾ ਦੇਹੀ ਮਿਲੀ ਹੈ, ਤੇ ਜੇ ਹੁਣ ਇਸ ਦੇਹੀ ਵਿੱਚ ਨਾ ਸੇਵਾ ਕਰੀਏ ਨਾ ਭਗਤੀ ਕਰੀਏ ਫਿਰ ਸਤਿਗੁਰੂ ਦਾ ਫੈਸਲਾ ਕੀ ਹੈ, ਕਹਿੰਦੇ ਮਤ ਤੁਮ ਜਾਣੋ ਓਏ ਜੀਵਨ ਦੇ, ਉਹ ਜਿਉਂਦੇ ਨਹੀਂ, ਉਹਨਾਂ ਨੂੰ ਜਿਉਂਦਾ ਨਾ ਸਮਝੋ, ਉਹ ਤੇ ਇੱਦਾਂ ਸਮਝ ਲਓ ਓਏ ਆਪ ਮਰੇ, ਉਹ ਤੇ ਰੱਬ ਵੱਲੋਂ ਆਪ ਹੀ ਮਾਰੇ ਹੋਏ ਨੇ ਭਾਈ, ਤੁਸੀਂ ਮਰੇ ਹੀ ਹੋ, ਬਸ ਮਰੇ ਹੀ ਹੋ ਤੁਸੀਂ, ਤੇ ਉਹ ਵਾਕਈ ਮਰਿਆ ਹੈ ਜੀ, ਜਿਹੜਾ ਆਪਣੀਆਂ ਜੀਵਨ ਵਿੱਚ ਲਈਆਂ ਇਹ ਦੋ ਜ਼ਿੰਮੇਵਾਰੀਆਂ ਜਿਹੜੀਆਂ ਕਰਤੇ ਵੱਲੋਂ ਮਿਲੀਆਂ, ਜੇ ਉਸ ਜ਼ਿੰਮੇਵਾਰੀਆਂ ਨੂੰ ਨਹੀਂ ਸੰਭਾਲ ਸਕਦੇ ਫਿਰ ਮਰੇ ਹੋਏ ਹੀ ਆ, ਫਿਰ ਤੇ ਜਿਹਾ ਜਿਹਾ ਆਇਆ ਜਿਹਾ ਨਾ ਆਇਆ ਇੱਕ ਬਰਾਬਰ, ਸੰਸਾਰ ਤੇ ਆਉਣਾ ਨਾ ਆਉਣਾ ਇੱਕ ਬਰਾਬਰ ਹੋ ਗਿਆ, ਆ ਕੇ ਵੀ ਕੁਝ ਨਹੀਂ ਕੀਤਾ, ਨਾ ਆ ਕੇ ਵੀ ਕੁਝ ਨਹੀਂ ਕਰਨਾ। ਆਪਾਂ ਆਮ ਕਰਕੇ ਸੰਸਾਰਕ ਤੌਰ ਤੇ ਲਫ਼ਜ਼ ਵਰਤ ਲੈਂਦੇ ਹਾਂ ਵੀ ਮੇਰਾ ਤੇ ਆਉਣਾ ਵੀ ਵਿਅਰਥ ਹੋ ਗਿਆ, ਆਇਆ ਨਾ ਆਇਆ ਇੱਕ ਬਰਾਬਰ ਹੀ ਹੋ ਗਿਆ, ਕਿਉਂਕਿ ਜਿਹੜਾ ਕਾਰਜ ਕਰਨਾ ਹੈ ਉਹ ਨਿਬੜਿਆ ਨਹੀਂ ਨਾ, ਪੂਰਾ ਨਹੀਂ ਹੋਇਆ, ਫਿਰ ਆਪਾਂ ਉਦੋਂ ਇਹ ਸ਼ਬਦ ਵਰਤਦੇ ਹਾਂ ਵੀ ਆਉਣਾ ਨਾ ਆਉਣਾ ਇੱਕ ਬਰਾਬਰ ਹੀ ਹੈ, ਤੇ ਜੇ ਕਾਰਜ ਸਫਲ ਹੋ ਜਾਵੇ ਫਿਰ ਆਪਾਂ ਕਹਿੰਦੇ ਵੀ ਆਇਆ ਸਫਲਾ ਹੋ ਗਿਆ, ਸਮਾਂ ਸਫਲ ਹੋ ਗਿਆ। ਉਹ ਜਿਹੜੇ ਮਨੁੱਖ ਨੂੰ ਸੋਝੀ ਆ ਜਾਵੇ ਉਹਦਾ ਆਇਆ ਸਫਲ ਹੋ ਜਾਂਦਾ, ਤੇ ਜਿਹੜਾ ਸੋਝੀ ਨਾ ਹਾਸਲ ਕਰੇ ਅਗਿਆਨਤਾ ਵਸ ਰਹਿ ਜੇ ਉਹਦਾ ਆਉਣਾ ਵੀ ਵਿਅਰਥ ਹੋ ਜਾਂਦਾ, ਅਜਾਈ ਚਲਾ ਜਾਂਦਾ ਉਹਦਾ ਆਉਣਾ ਵੀ, ਉਹ ਗਵਾ ਲੈਂਦਾ। ਮਾਲਕ ਕਹਿੰਦੇ ਭਾਈ ਉਹ ਜਿਉਂਦਿਆਂ ਵਿੱਚ ਨਹੀਂ ਫਿਰ, ਉਹ ਤੇ ਮਰਿਆਂ ਦੀ ਗਿਣਤੀ ਵਿੱਚ ਆਉਂਦਾ।

ਫਿਰ ਅਗਲੀਆਂ ਪੰਕਤੀਆਂ ਚ ਕਹਿੰਦੇ ਜੀ, ਹਉਮੈ ਵੱਡਾ ਰੋਗ ਹੈ ਭਾਏ ਦੂਜੇ ਕਰਮ ਕਮਾਏ। ਹੰਕਾਰ ਦਾ ਵੱਡਾ ਰੋਗ ਜਿਸ ਕਰਕੇ ਭਾਏ ਦੂਜੇ ਦੂਜੇ ਭਾਵ ਵਿੱਚ ਫਸਿਆ ਹੋਇਆ ਕਰਮ ਕਮਾਏ। ਜੀਵ ਕਰਮ ਕਮਾਈ ਜਾਂਦਾ, ਭੈੜੇ ਤੋਂ ਭੈੜਾ ਕਰਮ ਕਮਾਈ ਜਾਂਦਾ। ਹੰਕਾਰ ਕਦੇ ਸਿੱਧੇ ਰਾਹ ਤੇ ਨਹੀਂ ਤੋਰਦਾ, ਹੰਕਾਰ ਕਦੇ ਸੁੱਖ ਦੇ ਰਾਹ ਤੇ ਨਹੀਂ ਤੋਰਦਾ, ਹੰਕਾਰ ਹਮੇਸ਼ਾ ਟੇਢੇ ਰਾਹ ਤੇ ਤੋਰੇਗਾ ਤੇ ਦੁੱਖਾਂ ਦੇ ਰਾਹ ਤੇ ਤੋਰੇਗਾ। ਸਤਿਗੁਰੂ ਜੀ ਨੇ ਇਸੇ ਕਰਕੇ ਸ਼ਬਦ ਵਰਤੇ, ਹਉਮੈ ਵੱਡਾ ਰੋਗ ਹੈ ਭਾਏ ਦੂਜੇ ਦੂਜੇ ਭਾਵ ਵਿੱਚ ਕਰਮ ਕਮਾਏ। ਜੀਵ ਕਰਮ ਕਮਾਈ ਜਾਂਦਾ। ਹੁਣ ਉਹ ਜਿਹੜੇ ਕਰਮ ਕਮਾ ਰਿਹਾ ਉਹ ਕਰਮ ਕੀ ਉਹ ਬਣ ਰਹੇ ਨੇ? ਉਹ ਇਹਦੇ ਮੱਥੇ ਦੇ ਲੇਖ ਬਣ ਰਹੇ। ਇਹੀ ਲੇਖ ਹੈ ਜੀ ਜਿਹੜੇ ਜੀਵ ਆਪ ਲਿਖ ਰਿਹਾ। ਅਸੀਂ ਆਪਣੇ ਲੇਖ ਆਪ ਲਿਖਦੇ ਹਾਂ ਆਪਣੇ ਕਰਮਾਂ ਦੇ ਆਧਾਰ ਤੇ। ਜਿੱਦਾਂ ਦਾ ਕੰਮ ਕਰਾਂਗੇ ਉਦਾਂ ਦਾ ਲੇਖ ਬਣੇਗਾ। ਕਰਮ ਚੰਗੇ ਹੋਣਗੇ ਲੇਖ ਚੰਗਾ ਹੋਏਗਾ, ਕਰਮ ਚੰਗੇ ਨਹੀਂ ਲੇਖ ਚੰਗੇ ਨਹੀਂ। ਚੰਗੇ ਕਰਮਾਂ ਨੇ ਚੰਗੇ ਲੇਖ ਬਣਾਉਣੇ ਨੇ, ਮਾੜੇ ਕਰਮ ਤੇ ਲੇਖ ਵੀ ਮਾੜੇ ਹੀ ਬਣਾਉਣਗੇ। ਹੁਣ ਸਤਿਗੁਰੂ ਜੀ ਕਹਿ ਰਹੇ ਕਹਿੰਦੇ ਹਉਮੈ ਵੱਡਾ ਰੋਗ ਹੈ। ਹੁਣ ਜਿਹੜਾ ਹੰਕਾਰ ਵਿੱਚ ਕਰਮ ਕਰੇਗਾ ਉਹ ਕੀ ਹੋਏਗਾ? ਚੰਗਾ ਹੋਏਗਾ? ਅਫਰਿਆ ਬੰਦਾ ਕੋਈ ਚੰਗਾ ਕੰਮ ਕਰਦਾ ਹੈ? ਅਫਰਿਆ ਹੋਇਆ, ਅਫਰਿਆ ਸ਼ਬਦ ਜਿਵੇਂ ਗੁਰੂ ਸਾਹਿਬ ਨੇ ਕਿਹਾ ਨਾ, ਟੇਢੀ ਪਾਗ ਟੇਢੇ ਚਾਲ ਲਾਗੇ ਵੀਰੇ ਖਾਨ। ਕਹਿੰਦਾ ਮੈਂ ਹੀ ਵੀਰ ਖਾਨ ਆ, ਬਸ ਤੁਰਦਾ ਵੀ ਐ ਆਕੜ ਆਕੜ ਕੇ, ਐ ਟੇਢਾ ਹੋ ਕੇ ਤੁਰਦਾ ਹੈ, ਮਤਲਬ ਆਕੜ ਕੇ ਤੁਰਨਾ। ਤੇ ਆਪਣੇ ਆਪ ਨੂੰ ਕਹਿੰਦਾ ਮੈਂ ਹੀ ਵੱਡਾ ਵੀਰ ਖਾਨ ਆ ਭਾਈ, ਇੱਥੇ ਮੈਂ ਹੀ ਆਇਆ ਬਸ। ਹੁਣ ਉਹ ਜਿਹੜਾ ਇਹ ਗੱਲ ਆਖਣ ਵਾਲਾ ਹੈ ਉਹ ਦੱਸੋ ਕਿੰਨੇ ਕੁ ਸਿੱਧੇ ਕੰਮ ਕਰੇਗਾ ਜੀ, ਕਿੰਨੇ ਕੁ ਚੰਗੇ ਕੰਮ ਕਰੇਗਾ? ਉਹ ਤੇ ਪਹਿਲੋਂ ਹੰਕਾਰ ਨਾਲ ਅਫਰਿਆ ਪਿਆ। ਸਤਿਗੁਰੂ ਜੀ ਨੇ ਇਸੇ ਕਰਕੇ ਸ਼ਬਦ ਵਰਤੇ, ਕਾਹੇ ਭਈਆ ਫਿਰ ਤੋਂ ਫੂਲਿਆ ਫੂਲਿਆ। ਕਹਿੰਦੇ ਅੱਜ ਬੜਾ ਫੁੱਲਿਆ ਫਿਰਦਾ, ਬੜਾ ਅਫਰਿਆ ਫਿਰਦਾ। ਸਵਾਲ ਕਰਕੇ ਨਾਲੇ, ਕਾਹੇ ਭਈਆ ਫਿਰ ਤੋਂ ਫੂਲਿਆ ਫੂਲਿਆ। ਇਹ ਭਾਈ ਦੱਸ ਕਿਉਂ ਫੁੱਲਿਆ ਫਿਰਦਾ? ਕਾਹੇ ਕਿਸ ਵਾਸਤੇ, ਕਿਉਂ? ਜਬ ਦਸ ਮਾਸ ਉਰਦ ਮੁਖ ਰਹਿਤਾ। ਉਹ ਜਦੋਂ ਦਸ ਮਹੀਨੇ ਉਲਟਾ ਲਟਕਿਆ ਰਿਹਾ, ਸੋ ਦਿਨ ਉਹ ਦਿਨ ਕੈਸੇ ਭੁੱਲਿਆ, ਕਿਵੇਂ ਭੁੱਲ ਗਿਆ? ਅੱਜ ਤੋਂ ਭੁੱਲਿਆ ਫਿਰਦਾ। ਹੁਣ ਜਿਹੜਾ ਆਫਰਿਆ ਫਿਰਦਾ ਜੀ, ਆਕੜਿਆ ਫਿਰਦਾ ਜਿਹੜਾ, ਉਹ ਸਿੱਧਾ ਕਰਮ ਤੇ ਨਹੀਂ ਕਰਦਾ ਕੋਈ। ਉਹ ਤੇ ਵਧੀਕੀ ਕਰੇਗਾ ਹੀ ਕਰੇਗਾ ਨਾ, ਉਹ ਤੇ ਜ਼ੁਲਮ ਕਰੇਗਾ ਹੀ ਕਰੇਗਾ, ਉਹ ਤੇ ਅਤਿਆਚਾਰ ਕਰੇਗਾ, ਉਹਦਾ ਹੰਕਾਰ ਉਹਦੇ ਤੋਂ ਅਤਿਆਚਾਰ ਕਰਾਏਗਾ, ਉਹਦੀ ਹਉਮੈ ਉਹਦੇ ਤੋਂ ਅਤਿਆਚਾਰ ਕਰਵਾਏਗੀ। ਸਤਿਗੁਰੂ ਕਹਿੰਦੇ ਹਉਮੈ ਵੱਡਾ ਰੋਗ ਹੈ, ਇਹ ਇਸੇ ਲਈ ਵੱਡਾ ਰੋਗ ਹੈ, ਇਹੀ ਰੋਗ ਹੈ ਜਿਹੜਾ ਫਿਰ ਮੌਤ ਤੱਕ ਲੈ ਕੇ ਜਾਂਦਾ। ਇਹੀ ਰੋਗ ਹੈ ਜਿਹੜਾ ਹੰਕਾਰ ਫਿਰ ਜਿਵੇਂ ਰੱਸੀ ਸੜ ਜਾਂਦੀ ਹੈ, ਉਹਦੇ ਵਲ ਨਹੀਂ ਜਾਂਦੇ। ਜਦੋਂ ਕੋਈ ਹੰਕਾਰਿਆ ਹੋਵੇ, ਹੰਕਾਰੇ ਹੋਏ ਲਈ ਇਹ ਉਦਾਹਰਨ ਆਮ ਕਰਕੇ ਵਰਤੀ ਜਾਂਦੀ ਹੈ। ਕਹਿੰਦੇ ਵੇਖ ਲਓ ਭਾਈ ਰੱਸੀ ਤੇ ਸੜਕੀ, ਪਰ ਇਹਦਾ ਵਲ ਨਹੀਂ ਗਏ, ਇਹਦੇ ਹੰਕਾਰ ਨਹੀਂ ਇਹਨੇ ਛੱਡਿਆ, ਪੱਲੇ ਰਿਹਾ ਕੁਛ ਨਹੀਂ।

ਫਿਰ ਸੰਪੂਰਨਤਾ ਕੀਤੀ ਜੀ ਸ਼ਬਦ ਦੀ, ਸਭ ਆਤਮ ਰਾਮ ਪਸਾਰਿਆ, ਕਹਿੰਦੇ ਸਾਰੇ ਪਾਸੇ ਗੁਰੂ ਦੀ ਸੋਝੀ ਰਾਹੀਂ ਕੀ ਪਤਾ ਲੱਗ ਗਿਆ, ਸਾਰੇ ਪਾਸੇ ਆਤਮ ਰਾਮ ਪਸਰਿਆ ਹੈ, ਭਾਵ ਅਕਾਲ ਪੁਰਖ ਪਸਰਿਆ ਹੈ। ਗੁਰਬੁੱਧ ਵਿਚਾਰੀ, ਕਹਿੰਦੇ ਇਹ ਗੁਰੂ ਦੀ ਮਤ ਰਾਹੀਂ ਜਦੋਂ ਵਿਚਾਰਿਆ ਨਾ, ਗੁਰੂ ਦੀ ਮਤ ਰਾਹੀਂ ਜਦੋਂ ਸਮਝਿਆ, ਫਿਰ ਸਾਰੇ ਪਾਸੇ ਸਰਬ ਵਿਆਪਕ ਉਹ ਅਕਾਲ ਪੁਰਖ ਪਰਮੇਸ਼ਵਰ ਦਿਸ ਪਿਆ। ਇਸ ਤਰ੍ਹਾਂ ਜੀ ਅੱਜ ਧੰਨ ਗੁਰੂ ਰਾਮਦਾਸ ਔਰ ਗੁਰੂ ਅਮਰਦਾਸ ਪਾਤਸ਼ਾਹ ਸਾਨੂੰ ਸੋਝੀ ਦੇ ਰਹੇ। ਮਾਲਕ ਪਾਤਸ਼ਾਹ ਕਿਰਪਾ ਕਰਨ, ਜਿੱਥੇ ਗੁਰੂ ਸਾਹਿਬ ਨੇ ਮਨੁੱਖਾ ਜੀਵਨ ਸਾਨੂੰ ਦੇ ਕੇ ਨਿਵਾਜਿਆ, ਉੱਥੇ ਇਸ ਜੀਵਨ ਅੰਦਰ ਅਸੀਂ ਵਿਵੇਕਤਾ ਦੇ ਧਾਰਨੀ ਬਣ ਸਕੀਏ, ਵਿਵੇਕ ਬੁੱਧੀ ਦੇ ਧਾਰਨੀ ਬਣ ਸਕੀਏ, ਔਰ ਗੁਰੂ ਦੇ ਦਿੱਤੇ ਉਪਦੇਸ਼ ਨੂੰ ਆਪਣੀਆਂ ਜ਼ਿੰਦਗੀਆਂ 'ਚ ਕਮਾਉਣਾ ਸਿੱਖ ਲਈਏ, ਅਤੇ ਮਾਲਕ ਅੱਗੇ ਹਰ ਪਲ ਹਰ ਵੇਲੇ ਇਹ ਅਰਦਾਸ ਕਰਿਆ ਕਰੋ, ਗੁਰੂ ਕੋ

ਸਤਿਗੁਰੂ ਪਾਤਸ਼ਾਹ ਕਿਰਪਾ ਕਰਨ, ਸਾਡੇ ਸਭਨਾਂ ਦੀਆਂ ਹਾਜ਼ਰੀਆਂ ਆਪਣੇ ਦਰ ਤੇ ਪ੍ਰਵਾਨ ਕਰ ਲੈਣ, ਆਪਣੇ ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮ ਦੀਆਂ ਨਿਤਨੇਮ ਅੰਮ੍ਰਿਤ ਵੇਲੇ ਦੀਆਂ ਦਾਤਾਂ ਬਖਸ਼ਿਸ਼ ਕਰਕੇ ਸਤਿਗੁਰੂ ਨਿਵਾਜਣ, ਤਾਂ ਜੋ ਸਾਡੇ ਇਹ ਲੋਕ ਸੁਖੀ ਏ, ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ, ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ। ਆਓ ਸਤਿਗੁਰੂ ਜੀ ਕੇ ਪਾਵਨ ਬਚਨ ਹਿਰਦਿਆਂ ਵਿੱਚ ਵਸਾਲ

ਵਧਾਈਆਂ ਰਾਗ ਰਤਨ ਪਰਿਵਾਰ ਪਰੀਆਂ ਸਬਦ ਗਾ ਬਨਵਾਈਆਂ ਸਬਦੋ ਤਾਂ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰੇ ਆ ਤੂੰ ਜਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁਖ ਸਭ ਵਿਸਾਰਨਾ ਅੰਗੀਕਾਰ ਕਰੇ ਤੇਰਾ ਕਾਰਜ ਸਭ ਸਵਾਰਨਾ ਸਭ ਨਗਲਾਂ ਸਮਰੱਥ ਸੁਆਮੀ ਸੁਖ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਕਰ ਤੇਰਾ ਕਰਤਾ ਤੇਰਾ ਸਭ ਕਿਸ ਹੈ ਸਦਾ ਸਿਫਤ

ਲਹਾਈਆਂ ਚਰਖੜੀਆਂ ਤੇ ਚੜੇ ਤਨਾਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ।

दोहरा गया भई अकाल की सब सिखन को हुक्म है गुरु।

ਪਾਤਸ਼ਾਹ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

डोलन ते राखो प्रभु, नानक दे कर हथ।

ਸਿੱਖੀ ਕੇਸਾਂ ਸਵਾਸਾਂ ਨਾਲ ਨਿਵਾਹਿਤ ਨਾਮ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤਾ ਵਿੱਚ

ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰਜੀ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰੂ ਧਾਮਾਂ ਦੇ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ।

ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਏ ਵਾਰ। ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ। ਅਰਜਨ ਹਰ ਗੋਬਿੰਦ ਨਾਉ ਸਿਮਰਉ ਸ਼੍ਰੀ ਹਰਿ ਰਾਏ। ਸ਼੍ਰੀ ਹਰਿ ਕ੍ਰਿਸ਼ਨ ਤੇ ਆਈਐ ਜਿਸ ਦਿੱਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਐ ਘਰ ਨਾਉਣ ਦਿਆ ਵੈ ਤਾਏ। ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ। ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀ ਆਜ ਦੀ ਜੋਤ ਸ਼੍ਰੀ

ਚੋਹਾਂ ਸਾਹਿਬ ਜਾਦਿਆਂ ਚਾਹਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇ ਗਵਾਈ ਦੇਖ ਕੇ ਅਨ ਡਿਠ ਕੀਤਾ।

ਸਿੰਘਾਂ ਸਿੰਘਣੀਆਂ ਨੇ ਧਰਮੇਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪੜੀਆਂ ਲੁਹਾਈਆਂ, ਚਰਖੀਆਂ ਤੇ ਚੜੇ ਤਨ ਆਰਿਆਂ ਨਾਲ ਚੀਰਾਏ ਗਏ। ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ,

ਚਿਤ ਆਵਣ ਕਾ ਸਦਕਾ ਸਰਬ ਸੁਖੋਏ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ਼੍ਰੀ ਸਾਹਿਬ ਜੀ ਸਹਾਏ ਖਾਲਸਾ।

ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸੁਹਾਈ ਦਾ ਤਾਰ ਜੀਓ। ਸ਼੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰੇ ਆ ਗੁਰਧਾਮਾਂ ਤੋਂ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਏ, ਖੁੱਲੇ ਦਰਸ਼ਨ ਦੀ ਦਾ

ਨੇ ਓਟਿਆਂ ਦੀ ਓਟ ਨੇ ਆਸਰਿਆਂ ਦੇ ਆਸਰਾ ਸੱਚੇ ਪਾਤਸ਼ਾਹ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀਆਂ ਦੇ ਹਜ਼ੂਰ ਆਪ ਜੀਆਂ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ਼੍ਰੀ ਦੁੱਖ ਨਿਵਾਰਨ ਸਾਹਿਬ ਵਿਖੇ ਸੰਧਿਆ ਵੇਲੇ ਦੇ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨ ਅੰਦਰ ਸ਼ਬਦ ਕੀਰਤਨ ਸ਼ਬਦ ਚੌਂਕੀ ਸੋਦਰ ਰਹਿ ਰਾਜ ਸਾਹਿਬ ਜੀ ਕੇ ਪਾਠ ਜੀ ਕੀ ਅਰਦਾਸ ਹੈ ਜੀ ਅੱਖਰ ਵਾਦਾ ਘਾਟਾ ਪੁਲ ਚੁੱਕ ਮਾਫ ਕਰਨੀਆਂ ਗਾਂ ਤੋਂ ਸਮਤ ਬਖਸ਼ਣੀ ਦਰ ਆਯੋ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਤਿਲ ਫੁੱਲ ਪਟਾਵਾਂ ਦਰ ਮਨਜੂਰ

ਜੀ ਸਤਿਗੁਰੂ ਜੀ ਆਪ ਜੀਆਂ ਦੇ ਹਜ਼ੂਰ ਪਵਿੱਤਰ ਕੜਾ ਪ੍ਰਸ਼ਾਦੀ ਦੇਖ ਸਾਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਆਪ ਜੀ ਕਰੋ ਕਿਰਪਾ ਆਪਣੀ ਅੰਮ੍ਰਿਤਮਈ ਬਾਣੀ ਵਿੱਚੋਂ ਪਾਵਨ ਪਵਿੱਤਰ ਹੁਕਮ ਦੀ ਦਾਤ ਬਖਸ਼ੋ ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਤੇ ਸੂਝ ਬਖਸ਼ਣੀ ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ ਸਰਬੱਤ ਦੇ ਕਾਰਜ ਰਾਸ ਕਰਨੇ ਸਿੱਖ ਪੜ੍ਹਦੇ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆ ਗਿਆ ਪਈਆ ਕਾਲ ਕੀ ਤਬੈ ਚਲਾਇਓ, ਸਭ ਸਿੱਖਣ ਕੋ ਕਮੈ ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ। ਜੋ ਪ੍ਰਭ ਕੋ ਮਿਲ ਵੋਚ ਹੈ ਖੋਜ ਸ਼ਬਦ ਮੈਂ, ਰਾਜ ਕਰੇਗਾ ਖਾਲਸਾ ਆ ਕੀ ਰਹੇ ਨਾ। ਖਵਾਰ ਹੋਏ ਸਭ ਮਿਲੇਂਗੇ ਬਚੇ ਸ਼ਰਨ ਜੋ ਖਵਾਰ।

ਸਤਨਾਮ ਵਾਹਿਗੁਰੂ ਸਾਹਿਬ ਜੀਓ। ਦੀਨ ਦਰਦ ਦੁੱਖ ਭੰਜਨਾ ਘਟ ਘਟ ਨਾਥ ਅਨਾਥ ਸ਼ਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ। ਬਹੁ ਸ਼ਾਸਤਰ ਬਹੁ ਸਿਮਰਤੀ ਪਿਖ ਸਰਵ ਟੰਡੋਲ ਪੂਜਸ ਨਾਹੀ ਹਰ ਹਰੇ ਨਾਨਕ ਨਾਮ ਮੋਲ। ਨਿਰਗੁਣੀ ਯਾਰ ਏ ਅੰਨਿਆ ਸੋ ਪ੍ਰਭ ਸਦਾ ਸੰਭਾਲ ਜਿਨ ਕੀ ਆ ਤਿਸ ਚੀਤ ਰੱਖ ਨਾਨਕ ਨਿਭਹੀ ਨਾਲ। ਦੇਨਹਾਰ ਪ੍ਰਭ ਛੋੜ ਕੈ ਲਾਗੇ ਆਨ ਸੁਆਏ ਨਾਨਕ ਕਹੂ ਨਾ ਸੀਜਈ ਬਿਨ ਨਾਵੇ ਪਤ ਜਾਏ। ਸੋ ਕਹਾਉ ਟਲ ਗੁਰ ਸੇਵੀਐ ਅਹਿਨ ਸਹਿਜ ਸੁਪਾਏ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮ ਦੀ ਨੂਰ ਅਰਸੋਂ

ਨਹ ਮਿਲੀਐ ਇਹ ਜੁਗਤਾ ਜੋਗ ਸਿੱਧ ਆਸਨ ਚੌਰਾਸੀ ਏ ਭੀ ਕਰ ਕਰ ਰਹਿਆ ਵੱਡੀ ਆਰ ਜਾ ਹੇਰ ਹੇਰ ਜਨਮੈ ਹਰ ਸਿਉਂ ਸੰਗਨਾ ਗਿਆ ਰਾਜ ਲੀਲਾ ਰਾਜਨ ਕੀ ਰਚਨਾ

चोवा नरक कोर का द्वारा हर कीरत साध संगत है।

ਸਤਨਾਮ ਵਾਹਿਗੁਰੂ ਸਾਹਿਬ ਜੀਓ ਪੰਖੀ ਗੁਰੂ ਸੋ ਪੰਖ ਸ਼ਬਦ ਗਨ

0: वाहिगुरु जी का खालसा, वाहिगुरु जी की फतेह। सर्व कला समर्थ चावर शतर तख दे मालक सतगुरु, जहरा जहूर अते हाजरा हजूर, साहिब श्री गुरु ग्रंथ साहिब जी महाराज जी पावन पवित्र हजूरी विच सज बैठे, गुरु रूप खालसा सा संगत जीओ, वाहिगुरु जी की कृपा सदका सत संगत विच बैठ के आप जी ने गुरबाणी कीर्तन दे राही प्रभु प्यार विच जुड़ के अपने जीवन दियां घड़ियां नूं सफल बनाया है। गुरु साहिबान ने साडे ते महान बख्शिश कीती है जो गुरबाणी अते सत संगत दी दात असानू बख्शिश कीती है। परमात्मा च अभेद होण दा सब तों उत्तम साधन है सत संगत अते गुरु की बाणी। बाबा नानक जी ने सिद्धां नूं कहा सी कि गुर संगत बाणी बिना दूजी ओट नहीं है राई। सानू गुरबाणी ते संगत तो बिना बाणी दा अर्थ इत्थे सिफत सलाह है, परमात्मा दी कीर्ति है। गुरु ग्रंथ साहिब जी दी जिन्नी बाणी है ये परमात्मा दे गुण गायन करदी है, सानू परमात्मा दे प्यार जोड़दी है। ये किसे मनुख दी हिस्टरी नहीं है, कथा कहानी नहीं है, रोल अध्यात्मक पक्ष तो आत्मक पक्ष तो जां असीं मनुखता दे पक्ष तो किवें उच्चे उठना है। धन गुरु ग्रंथ साहिब जी की अमृत बाणी सानू उपदेश करती है। बाबा कबीर साहिब जी ने कहा सी कि दरअसल जिन्हों बैकुंठ कहिंदे ने वह बैकुंठ सत संगत विच है। हर कोई कहिंदा बैकुंठ जाना है पर बैकुंठ है कित्थे ये किसी नूं कोई पता नहीं है। भगत जी दे बड़े प्यारे बचन कि जो जन परमत परमन जाना, बातन ही बैकुंठ समाना, जान जान सब कहे ताह ही ना जाना, बैकुंठ कहां ही पता ही नहीं बैकुंठ है कित्थे। बैकुंठ दरअसल एक रब दे वसन वाली थां ते भगत साहिब जी कहिंदे आओ तुहानूं मैं दसां बैकुंठ है कित्थे। कहो कबीर ये कहिए काहे, साध संगत बैकुंठे आहे। असाध संगत विच बैकुंठ है, इत्थे परमात्मा वसदा है। धन गुरु ग्रंथ साहिब जी दी पावन बाणी सानूं सुनेहा दिंदी है विच संगत हर प्रभ वसै जीओ। संगत विच परमात्मा वसदा है। तो आप जी अत्यंत वडभागी हो जो गुरु की पावन हजूरी सत्संगत च बैठ के गुरबाणी कीर्तन का आनंद माणे है। धन गुरु गोबिंद सिंह साहिब जी महाराज के जीवन इतिहास विचों लड़ीवार कथा विचार आप जी हर रोज सरवण करदे हो। श्रीमान भाई संतोख सिंह जी ने श्री गुरु ग्रंथ श्री गुरु सूरज प्रकाश ग्रंथ के अंदर गुरु साहिब जी की गाथा जो है वह कविता रूप में अंकित की है। पिछले दो दिन विचार रात नहीं हुई, उदो पहला जिस दिन आप जी विचार सरवण कर रहे सी एक वार्ता चल रही सी कि धन गुरु गोबिंद सिंह साहिब जी महाराज आनंदपुर साहिब जी विच विराजमान ने, संगतां गुरु के दीदार करन लई आ रही ने, कई तरह दीआं भेटावां गुरु चरणां च अर्पण कीतियां जा रही ने, कोई धन भेट कर रहा है, कोई अनेक तरह के पदार्थ भेट कर रहा है, कोई वस्त्र भेट कर रहा है, होर बहुत कुछ अर्पण किया जा रहा है। एक फकीर आया है, दरअसल कवि जी कहिंदे कि नारदी एक साधु का रूप धर के आया है। उन्हें सतगुरु जी दे हजूर खंभ भेट किए ने ते सतगुरु जी कहिंदे इन्हां खंभां दी की खूबी है। उस व्यक्ति ने दस्या कि जिस पंछी दे खंभ ने वह खंभ किते आकाश मंडल पंछी आकाश मंडल च रहिंदा है ते इन्हां खंभां दी खूबी है इन्हां नाल जिहड़ी चीज बन के छड्दे हो उहदे मुल्क विच चली जांदी, उस मंडल विच चली जांदी है। सो सतगुरु जी नूं भेट करके चलिया गया। गुरु साहिब जी ने जिवें सिखां नूं समझाया, दरअसल इह जिहियां कहानियां कथावां दृष्टांत हुंदियां ने समझाउण दे लई प्रेरणा देण दे लई। सतगुरु जी सिखां नूं बाहर लै गए ने और बाहर जाके सतगुरु जी ने पहला एक तीर चलाया, सिखां नूं कहिंदे फड़ के लियाओ लभ के लियाओ, सिख जल्दी लभ लिया है। फिर एक तीर खंभ नाल बन के छड़े है, वह तीर लभण लई भेजिया, सिख हार उठ के आ गए, खंभ तीर लभिया नहीं। सतगुरु जी कहने गए महाराज लगता तीर कितने उपर ही चलिया गया, हेठ आया ही नहीं। सतगुरु जी ने कहा बिलकुल ठीक है, ये हुमाह पंछी के खंभ ने ते उहदे नाल बन के छड्डिया तीर जिहड़ा है उहदे मंडल च जिथे वह रहिंदा चलिया गया। दरअसल ये गल समझाउण दे लई सी। सतगुरु जी कहिंदे गुरसिखो जो गुरबाणी तुहानूं बख्शिश कीती ना, गुरबाणी यह परमात्मा दे खंभ ने ते गुरबाणी नाल तुसीं सुरत जोड़ोगे, तुहाडी सुरत परमात्मा दे मुल्क विच चली जाएगी, परमात्मा दे देश च लिवलीन हो जाएगी, निरंकार विच अभेद हो जाएगी। ਕਲਗੀਧਰ ਪਾਤਸ਼ਾਹ ਜੀ ਜਿਵੇਂ ਸਮਝਾ ਰਹੇ ਨੇ ਸਿੱਖਾਂ ਨੂੰ ਗੁਰਬਾਣੀ ਦੀ ਵਡਿਆਈ, ਆਓ ਆਪਾਂ ਮਿਲ ਕੇ ਗੁਰੂ ਕੇ ਇਹ ਅੰਮ੍ਰਿਤ ਬਚਨ ਸਰਵਣ ਕਰੀਏ, ਗੁਰੂ ਪਿਆਰ ਚ ਜੁੜੀਏ, ਮਨ ਬਿਰਤੀਆਂ ਨੂੰ ਗੁਰੂ ਚਰਣਾਂ ਨਾਲ ਜੋੜਦੇ ਹਾਂ, ਰਸਨਾਂ ਨੂੰ ਪਵਿੱਤਰ ਕਰਨ ਦੇ ਲਈ ਇਕਾਗਰਚਿਤ ਹੋ ਕੇ ਮੁੱਖ ਤੋਂ ਸਾਰੇ ਉਚਾਰਨ ਕਰੀਏ ਜੀ। ਸਤਨਾਮ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
1: ਪੰਖੀ ਗੁਰੂ ਸੋ ਪੰਖ ਸ਼ਬਦ ਗਨ।
0: ਸਤਿਗੁਰੂ ਜੀ ਕਹਿਣਗੇ ਜਿਵੇਂ ਆ ਪੰਛੀ ਦੇ ਖੰਭ ਨੇ, ਗੁਰੂ ਪੰਛੀ ਦੀ ਨੇ ਆਈ ਹੈ, ਤੇ ਆ ਜਿਹੜੇ ਖੰਭ ਨੇ ਗੁਰੂ ਖੰਭ ਬਾਣੀ ਜਿਹੜੀ ਖੰਭਾਂ ਦੀ ਨੇ ਆਈ ਹੈ, ਜਿਵੇਂ ਪੰਛੀ ਦੇ ਖੰਭ ਨੇ ਗੁਰੂ ਪੰਛੀ ਨੇ ਆਈ, ਤੇ ਗੁਰੂ ਦਾ ਸ਼ਬਦ ਜਿਹੜਾ ਇਹ ਖੰਭਾਂ ਦੀ ਨਹੀਂ ਆਈ ਹੈ, ਸਮਝਾਉਣ ਲਈ ਹੈ। ਹੋਰ ਬੜੀਆਂ ਉਦਾਹਰਣਾਂ ਗੁਰਬਾਣੀ ਦਿੱਤੀਆਂ ਨੇ, ਕਿਤੇ ਭੌਰੇ ਦੀ ਦਿੱਤੀ ਹੈ, ਕਿਤੇ ਹਿਰਨ ਦੀ ਦਿੱਤੀ ਹੈ, ਕਿਤੇ ਸਤਿਗੁਰੂ ਜੀ ਨੇ ਮਛਲੀ ਦੀ ਦਿੱਤੀ ਹੈ। ਬੜੀਆਂ ਉਦਾਹਰਣਾਂ, ਸਮਝਾਉਣ ਦਾ ਇੱਕ ਤਰੀਕਾ ਹੈ ਇੱਥੇ ਦਾ ਦਰਅਸਲ, ਕਿ ਜਿਵੇਂ ਪੰਛੀ ਦੇ ਖੰਭ ਨੇ, ਤਿਵੇਂ ਗੁਰਬਾਣੀ ਜਿਹੜੀ ਸ਼ਬਦ ਜਿਹੜਾ ਹੈ ਗੁਰੂ ਦੇ ਖੰਭਾਂ ਦੀ ਨਹੀਂ ਆਈ ਹੈ।
1: ਸਿੱਖ ਸਰ ਸੰਗ ਲਗੇ ਜਿਸਕੇ ਮਨ,
0: ਸਰਦਰ ਥੁੰਦ ਤੀਰ, ਜਿਵੇਂ ਤੀਰ ਨਾਲ ਖੰਭ ਬੰਨੇ ਤੇ ਉਹ ਤੀਰ ਜਿਹੜੇ ਨੇ ਉਸ ਪੰਛੀ ਦੇ ਮੰਡਲ ਵਿੱਚ ਹੀ ਚਲੇ ਗਏ। ਬਿਲਕੁਲ ਜਿਸ ਸਿੱਖ ਦਾ ਮਨ ਇਸ ਬਾਣੀ ਨਾਲ ਜੁੜੇਗਾ, ਗੁਰਬਾਣੀ ਚ ਸਤਿਗੁਰੂ ਜੀ ਨੇ ਕਿਹਾ ਕਿ ਜਦੋਂ ਬਾਣੀ ਪੜ੍ਹਨੀ ਹੈ ਨਾ, ਮਨ ਜੋੜ ਕੇ ਬਾਣੀ ਪੜੋ। ਜਦੋਂ ਮਨ ਜੋੜ ਕੇ ਬਾਣੀ ਪੜੋਗੇ, ਅਸੀਂ ਅਕਸਰ ਕਹਿੰਦੇ ਹਾਂ ਜੀ ਸਾਡਾ ਮਨ ਜਿਹੜਾ ਨਾ ਜੁੜਦਾ ਨਹੀਂ ਹੈ, ਨਾਮ ਨਾਲ ਨਹੀਂ ਜੁੜਦਾ, ਮਨ ਭਟਕਦਾ। ਮਨ ਦਾ ਸੁਭਾਵ ਹੈ ਦਰਅਸਲ ਚਿਰਾਂ ਤੋਂ ਬਣਿਆ ਹੋਇਆ, ਮਨ ਕੋਈ ਇੱਕ ਦਿਨ ਦਾ ਵਿਗੜਿਆ ਹੋਇਆ ਨਹੀਂ, ਤੇ ਜਨਮ ਜਨਮ ਕਿਸ ਮਨ ਕੋ ਮਲ ਲੱਗ ਗਈ, ਕਾਲਾ ਹੋਆ ਸਿਆਹ। ਤੇ ਇਸ ਮਨ ਨੂੰ ਪਰਮਾਤਮਾ ਦੇ ਪਿਆਰ ਚ ਜੁੜਨ ਦਾ ਸਭ ਤੋਂ ਉੱਤਮ ਤਰੀਕਾ ਹੈ ਗੁਰੂ ਕਾ ਸ਼ਬਦ, ਗੁਰੂ ਕੀ ਪਵਿੱਤਰ ਬਾਣੀ। ਧੰਨ ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਨੇ ਕਿ ਇਹ ਬਾਣੀ ਜੋ ਜੀਓ ਜਾਣੇ ਤਿਸ ਅੰਤਰ ਰਵੇ ਹਰ ਨਮ, ਜਿਹੜਾ ਜੀ ਕਰਕੇ ਬਾਣੀ ਨੂੰ ਜਾਣ ਲਏ, ਜੀ ਕਰਕੇ ਬਾਣੀ ਨਾਲ ਜੁੜ ਜਾਏ, ਉਹਦੇ ਅੰਦਰ ਪਰਮਾਤਮਾ ਦਾ ਨਾਮ ਜਿਹੜਾ ਆਪਣੇ ਆਪ ਹੀ ਸ਼ੁਰੂ ਹੋ ਜਾਂਦਾ, ਪ੍ਰਗਟ ਹੋ ਜਾਂਦਾ ਹੈ। ਨਾਮ ਨਾਲ ਜੁੜਨ ਦਾ ਤਰੀਕਾ ਹੈ ਗੁਰੂ ਕੀ ਪਵਿੱਤਰ ਬਾਣੀ। ਤੇ ਸਤਿਗੁਰੂ ਜੀ ਨੇ ਥਾਂ ਥਾਂ ਤੇ ਸ਼ਬਦ ਦੀ ਵਡਿਆਈ, ਬਾਣੀ ਦੀ ਵਡਿਆਈ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਅੰਕਿਤ ਕੀਤੀ ਹੈ। ਇੱਕ ਥਾਂ ਤੇ ਗੁਰੂ ਅਮਰਦਾਸ ਜੀ ਮਹਾਰਾਜ ਦਾ ਹੋਰ ਪਿਆਰਾ ਬਚਨ ਹੈ ਕਿ ਗੁਰ ਕਾ ਸ਼ਬਦ ਰਤਨ ਹੈ, ਹੀਰੇ ਜਿਤ ਜੜਾਓ, ਸ਼ਬਦ ਰਤਨ ਜਿਤ ਮਨ ਲਾਗਾ, ਇਹ ਹੋਆ ਸਮਾਹੋ। ਦੁਨੀਆਂ ਦੇ ਲੋਕੋ, ਗੁਰੂ ਕਾ ਸ਼ਬਦ ਰਤਨਾਂ ਦੀ ਨਿਆਈ ਹੈ, ਰਤਨਾਂ ਦੀ ਨਿਆਈ, ਤੇ ਰਤਨਾਂ ਦੇ ਵਿੱਚ ਵੀ ਨਾ ਅੱਗੇ ਹੀਰੇ ਜੜੇ ਹੋਏ ਨੇ। ਕਹਿੰਦੇ ਇਹਦੇ ਵਿੱਚ ਵਾਹਿਗੁਰੂ ਜੀ ਦੇ ਗੁਣਾਂ ਦੇ ਹੀਰੇ ਜੜੇ ਹੋਏ ਨੇ। ਗੁਰੂ ਕੇ ਸ਼ਬਦ ਨਾਲ ਸਾਡੀ ਸੁਰਤ ਜੁੜੇਗੀ ਤੇ ਅਸੀਂ ਪਰਮਾਤਮਾ ਦੇ ਪਿਆਰ ਵਿੱਚ ਜੁੜ ਜਾਵਾਂਗੇ। ਇਸ ਕਰਕੇ ਸਾਨੂੰ ਸਤਿਗੁਰੂ ਜੀ ਨੇ ਇਹ ਨਹੀਂ ਕਿਹਾ ਕਿ ਅੱਖਾਂ ਮੀਟੋਗੇ ਜਾਂ ਤੁਸੀਂ ਨੰਗੇ ਪੈਰੀ ਚੱਲੋਗੇ ਜਾਂ ਖਾਸ ਸਮਾਧੀਆਂ ਲਾਓ, ਜਿਵੇਂ ਆਪਾਂ ਦੇਖਦੇ ਆਪਣੇ ਚ ਵੀ ਕੁਝ ਇਹੋ ਜਿਹੀਆਂ ਚੱਲ ਪਈਆਂ ਨੇ ਲਹਿਰਾਂ। ਜੇ ਇੱਥੇ ਬੈਠ ਕੇ ਇੱਥੇ ਧਿਆਨ ਧਰੋ ਤੇ ਜੇ ਸ਼ਬਦ ਦਾ ਹੀ ਧਿਆਨ ਧਰ ਲਈਏ, ਅਸੀਂ ਜੋ ਬਾਣੀ ਪੜ੍ਹਦੇ ਹਾਂ ਸੁਰਤ ਜੋੜ ਲਈਏ ਬਾਣੀ ਵਿੱਚ, ਤੁਸੀਂ ਕਹੋਗੇ ਸੁਰਤ ਕਿਵੇਂ ਜੁੜੇਗੀ, ਫਿਲਮ ਦੇਖਦੇ ਕਿੱਦਾਂ ਜੁੜ ਜਾਂਦੀ ਸੁਰਤ, ਉਦੋਂ ਤੇ ਐਨ ਟਿਕ ਟਿਕ ਹੀ ਲੱਗ ਜਾਂਦੀ, ਫਿਰ ਆਪਾਂ ਕਹਿੰਦੇ ਟਾਈਮ ਦਾ ਪਤਾ ਹੀ ਨਹੀਂ ਲੱਗਾ। ਗੱਲਾਂ ਕਰਦਿਆਂ ਕਿਤੇ ਉੱਧਰ ਦੁਨੀਆਂਦਾਰੀ ਦੀਆਂ ਗੱਲਾਂ ਕਰਨੀਆਂ ਹੋਣ, ਕਿਸੇ ਦੀਆਂ ਚੁਗਲੀਆਂ ਕਰਨੀਆਂ ਹੋਣ, ਤੇ ਟਾਈਮ ਦਾ ਧਿਆਨ ਹੀ ਨਹੀਂ ਰੱਖਦਾ। ਗੁਰਦੁਆਰੇ ਆ ਕੇ ਕਈ ਵਾਰੀ ਮਨ ਜਿਹੜਾ ਨਾ ਭਾਗਾਂ ਵਾਲਿਆਂ ਦਾ ਲੱਗਦਾ ਹੈ, ਉਹਨਾਂ ਨੂੰ ਨਮਸਕਾਰ ਹੈ, ਨਹੀਂ ਤੇ ਮਨ ਇੱਧਰ ਉੱਧਰ ਨਾ ਫਿਰਦਾ ਹੀ ਰਹਿੰਦਾ। ਮਨ ਜਿਹੜਾ ਕੁਝ ਨਾ ਕੁਝ ਸੋਚਦਾ ਰਹਿੰਦਾ, ਫਿਰ ਬੰਦਾ ਬੱਦਾ ਰੁੱਦਾ ਕੋਚਰ ਬੈਠਾ, ਫਿਰ ਉੱਠ ਜਾਂਦਾ ਹੈ, ਤੁਰੇ ਜਾਂਦਿਆਂ ਕੋਈ ਬਾਹਰ ਮਿਲ ਜਾਂਦਾ ਉਹਦੇ ਖਿਆਲਾਂ ਦਾ, ਫਿਰ ਜਿਉਂ ਗੱਲਾਂ ਕਰਦਾ ਬੰਦਾ ਜਿਉਂ ਕਰਦਾ ਗੱਲਾਂ ਕਰਦੇ, ਕਹਿੰਦਾ ਟਾਈਮ ਦਾ ਪਤਾ ਨਹੀਂ ਲੱਗਾ, ਘੰਟਾ ਹੋ ਗਿਆ ਗੱਲਾਂ ਕਰਦਿਆਂ। ਉਹ ਗੱਲਾਂ ਚ ਮਨ ਲੱਗ ਗਿਆ ਨਾ, ਜਿੱਥੇ ਮਨ ਲੱਗ ਜਾਏਗਾ ਫਿਰ ਮਨ ਜਿਹੜਾ ਨਾ ਸਮੇਂ ਤੋਂ ਰਹਿਤ ਹੋ ਜਾਂਦਾ, ਉੱਥੇ ਸਮੇਂ ਦਾ ਅਸਰ ਕੋਈ ਨਹੀਂ ਪੈਂਦਾ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਮਨ ਲਾਓ, ਮਨ ਕਰਕੇ ਬਾਣੀ ਪੜੋ। ਇਹ ਬਾਣੀ ਜੋ ਜੀਓ ਜਾਣੇ ਤਿਸ ਅੰਤਰ ਵੇ ਹਰ ਨਾਮ, ਸਤਿਗੁਰੂ ਜੀ ਕਹਿੰਦੇ ਗੁਰੂ ਦਾ ਸ਼ਬਦ, ਜਿਹਦਾ ਸ਼ਬਦ ਛੇਤੀ ਮਨ ਲੱਗਿਆ, ਜਿਹਦਾ ਮਨ ਗੁਰੂ ਕੇ ਸ਼ਬਦ ਨਾਲ ਜੁੜ ਗਿਆ, ਉਹਦੇ ਅੰਦਰ ਭਾਵਨਾ ਪਰਮਾਤਮਾ ਦੀ ਆਪੇ ਪੈਦਾ ਹੋ ਜਾਏਗੀ। ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਨੇ ਇੱਥੇ ਭਾਈ, ਸਿੱਖ ਸਰ ਸੰਗ ਲੱਗੇ ਜਿਸਕੇ ਮਨ, ਤੀਰ ਦੇ ਨਾਲ ਜਿਵੇਂ ਖੰਭ ਲੱਗੇ ਨੇ, ਬਿਲਕੁਲ ਜਿਸ ਸਿੱਖ ਦਾ ਮਨ ਬਾਣੀ ਨਾਲ ਜੁੜ ਗਿਆ, ਤੇ ਜਿਵੇਂ ਖੰਭਾਂ ਦੇ ਮੁਲਖ ਚ ਉਹ ਤੀਰ ਚਲੇ ਗਏ, ਤਿਵੇਂ ਜਿਹਦਾ ਮਨ ਬਾਣੀ ਨਾਲ ਜੁੜ ਜਾਏਗਾ ਨਾ, ਉਹਦਾ ਮਨ ਪਰਮਾਤਮਾ ਵਿੱਚ ਲਿਵਲੀਨ ਹੋ ਜਾਏਗਾ, ਅਭੇਦ ਹੋ ਜਾਏਗਾ।
1: ਜਨਮ ਮਰਨ ਜੁਗ ਰਾਗ ਰੋ ਦਵੈਸ਼,
0: ਆ ਜਿਹੜਾ ਸਾਡਾ ਮਨ ਜਨਮ ਮਰਨ ਦੇ ਗੇੜ ਚ ਪਿਆ। ਦੇਖੋ ਸਰੀਰ ਤਾਂ ਕਿਸੇ ਦਾ ਕਾਇਮ ਨਹੀਂ ਰਹਿਣਾ, ਇਹ ਤੇ ਹਰ ਕਿਸੇ ਦਾ ਆਉਣ ਜਾਣ ਵਾਲਾ ਹੈ। ਮਹਾਂਪੁਰਖ ਵੀ ਆਏ, पीर पैगंबर आए, शरीर का के सतगुरु जी भी आए ते शरीर ते उन्हां दा भी नहीं रहा, साडा भी नहीं रहना। जमण मरण मन नूं है, मन पता नहीं किन्ने दिन च किन्नी वारी मरदा किन्नी वारी जमदा, मन किन्नियां जूनां भोगदा। जदों लब कुत्ता कूड़ झूड़ा ठा खादा मुरियार मुरदार, जदों इहदे अंदर लोभ हुंदे ना कुत्ते दी जून च फिरिया हुंदा। आपां कहिंदे नहीं इह कुत्ते वांगू वी हड़काया जिहा फिरदा। इह गल्लां एवें नहीं बणियां, इह मनुख दे सुभाव नाल जुड़ियां होईयां ने। सतगुरु जी ने कहा सी करतूत पशु की मानस जात, शरीर मनुखां वाला, जात मनुखां वाली, पर मनुख दी करतूत पशुआं वाली है। आ जिन्ने पशु बाहर तुरे फिरदे ना, वो साडे अंदर भी तुरे फिरदे ने, साडे अंदर भी वह सुभा है। कोई कुत्ते वर्गा सुभा लई फिरदा, कोई सूर वर्गा सुभा लई फिरदा है, किसे नूं कहिंदे काम वांगू बोलदा ही रहिंदा काम वर्गा सुभा है, किसे नूं आपां कहिंदे ते सप वांगू जफा मार के बैठा उहदा सप वर्गा सुभा है। होर अनेक तरह के सुभाव मनुख के दिन च बदले ने, कदी लालची हो जाता है, कदी क्रोधी हो जाता है, कदी हंकारी हो जाता है, कदी नफरत करन लग पैंदा। यह है मन जेड़ा है कई जूनां च विचरदा दिन वेले भी। मरन तो बाद की होना है वाहिगुरु जी जानते ने, उते परमात्मा जी जानते ने, पर ऐस जिंदगी च भी साडा मन जेड़ा है ना वो अनेक तरीके नाल भटकता रहिंदा है, उहदे च कई उतरा चढ़ा हुंदे ने। ये गुरु साहब जी कहिंदे ये जेड़ा मन है ना जन्म मरण जुग राग जो द्वैस, आ जेड़ा सानू जमण मरण दा गेड़ पिया होया है। राग दर्थ हुंदा प्यार, द्वैस दर्थ हुंदा ईरखा। साडे मन च जेड़ा कदी ईरखा आ गई, कदी प्यार आ गया, कदी किसी नाल बहुत हित करदे आ, कदी किसी नाल सी नफरत करनी शुरू कर दिंदे आ, आ जेड़े मन दे सुभाव हन।
1: सुख को जान लेश,
0: जिस दा मन गुरबाणी नाल जुड़ गया उस मनुख दे मन ते कोई जमण मरण दा असर नहीं होएगा, उस मनुख दे मन च कोई हरख सोग नहीं आएगा, उस मनुख दे मन अंदर किसी तरह की राग द्वैख नहीं आएगी, उच्चा उठ जाएगा। वह मनुख की अवस्था ही ते सतगुरु जी ने बयान की है कि जो नर दुख में दुख नहीं माने, सुख स्नेह यार पै नहीं जाके, कंचन माटी मान नै निंदिया नै उस्तत जाके, लो मोह अवमाना हरक सोग ते रहे न्यारो नाहे मान अवमाना। हरक सोग तो मान अवमान तो जेड़ा न्यारा हो गया, कदों हुंदे न्यारा जदों सुरत शब्द नाल जुड़ गई।
1: गुर पंखी को बासा तहा,
0: जिथे गुरु दा वासा है, गुरु ते परमात्मा दा रूप है। गुरु दी अवस्था बयान कीती है कि सत पुरख जन जानिया, जां ब्रह्म में जन जन में पार ब्रह्म, एके आप नहीं कछ परम। गुरु परमात्मा च अभेद है, परमात्मा दा रूप है। ते जे गुरु के शब्द नाल साडा मन जुड़ गया ते असी भी गुरु विच अभेद हो जावांगे, असी गुरु दे राही परमात्मा च अभेद हो जावांगे। इस करके जिदा गुरु के शब्द नाल मन जुड़ गया,
1: एक रस आनंद उदर नित जहां,
0: और ओदे मन अंदर एक रस आनंद उदर नित जहां, उस मनुख दे अंदर फिर एक रस आनंद दा एक समुंदर पैदा हो जांदा है। आनंद आनंद साडे अंदरों पैदा होना है, आनंद किसी ने बाहरों नहीं देना। जिन्हों खुशी कहने साडे अंदरों पैदा होनी है, दुख साडे अंदरों पैदा हुंदा है। साडे मन दियां अवस्था ने, साडे मन दे लैवल ने। जे ते मन परमात्मा दे प्यार जुड़ गया फिर अवस्था बनेगी नानक भगतां सदा विगास, सुने दुख पाप का नास। सदा विगास पैदा हो जाएगा, खेड़ा पैदा हो जाएगा। आनंद आनंद दा अर्थ यह है कि जिवें सानू कोई चीज मिली असी बड़े खुश हो गए। मान लो साडे को पैसा आ गया, कदम असी खुश हो गए। हुण पैसा कितें चलिया गया, घट गया, तो फिर चिंता भी आ गई नाल। वो खुशी आई पर सदा कायम नहीं रही। आनंद दा अर्थ जिहड़ी खुशी कंटिन्यू रहे, सदा ही बनी रहे, जिहड़ी खुशी कदी गमी च ना बदले, सदा ही चाह बनिया रहे, सदा विकास बनिया रहे, वो आनंद। जदों शब्द दे नाल मन जुड़ जाए, क्योंकि शब्द आनंद रूप है। तुसीं गुरु ग्रंथ साहिब जी दी पवित्र बाणी पढ़ो, गुरबाणी किते मनुख दी जिंदगी अंदर उहनूं दुख देण वाली गल नहीं करदी। कई गल्लां सानूं लगदियां ने असीं क्योंकि गुरबाणी दे भाव नूं नहीं समझदे, गुरबाणी दा जो असली मकसद उहनूं नहीं जाणदे। कई लोगां ने एक धारणा बनाई है कि गुरु तेग बहादुर साहिब जी दी बाणी जी बड़ी दुखां दी गल करदी है, दरअसल उहनां बाणी नूं समझिया ही नहीं है। गुरु तेग बहादुर साहिब जी दी बाणी साडे अंदरों डर कटदी है, निराशता कटदी है, साडे अंदर एक पॉजिटिव पैदा करदी है, साडे अंदर एक उच्ची सोच पैदा करदी है। ਇਦੋਂ ਉੱਚੇ ਧੀਰਜ ਵਾਲੇ ਬਚਨ ਤੁਹਾਨੂੰ ਕਿੱਥੋਂ ਮਿਲੇਗੇ ਕਿ ਦੁਨੀਆਂ ਦੇ ਲੋਕੋ ਤੁਸੀਂ ਕਹਿੰਦੇ ਕਿ ਧਰੂ ਨੇ ਰੱਬ ਦੀ ਬੰਦਗੀ ਕੀਤੀ ਤੇ ਉਹਨੂੰ ਅਟਲ ਰਾਜ ਮਿਲ ਗਿਆ, ਗਨਕਾ ਨੇ ਰੱਬ ਦਾ ਸਿਮਰਨ ਕੀਤਾ ਤੇ ਉਹਦੇ ਪਾਪ ਹੀ ਕੱਟੇ ਗਏ ਕਿ ਛਿੰਜ ਪਾਰੋ ਤਾਰਾ ਹੋ ਗਿਆ, ਅਜਾਮਲ ਨੇ ਉਹਨੂੰ ਯਾਦ ਕੀਤਾ ਤੇ ਉਹ ਪਰਮਾਤਮਾ ਚ ਲੀਨ ਹੋ ਗਿਆ, ਅਜਾਮਲ ਪਾਪੀ ਸੀ। ਇੱਕ ਹਾਥੀ ਨੇ ਯਾਦ ਕੀਤਾ ਤੇ ਉਹ ਇਹ ਪੁਰਾਣਾ ਦੀਆਂ ਕਥਾ ਕਹਾਣੀਆਂ ਲੋਕ ਸੁਣਾਉਂਦੇ ਨਾ ਕਿ ਸਤਿਗੁਰੂ ਜੀ ਕਹਿੰਦੇ ਜੇ ਇੱਕ ਹਾਥੀ ਯਾਦ ਕਰਦਾ ਤੁਸੀਂ ਵੀ ਯਾਦ ਕਰੋ, ਫਿਰ ਤੁਸੀਂ ਕਾਹਨੂੰ ਕਰਮ ਕਾਂਡਾਂ ਚ ਪਏ ਹੋਏ ਹੋ, ਤੁਸੀਂ ਕਾਹਨੂੰ ਦੁਖੀ ਹੋ। ਅਜਾਮਲ ਪਾਪੀ ਜਗ ਜਾਣੇ ਨਿਮਖ ਮਾਹੇ ਨਿਸਤਾਰ, ਨਾਨਕ ਚਹਿ ਕਹਿਤ ਚੇਤ ਚਿੰਤਾ ਮਨ ਤੈ ਵੀ ਉਤਰੇ ਪਾਰਾ, ਤੁਸੀਂ ਵੀ ਉਹਦਾ ਸਿਮਰਨ ਕਰੋ। ਅਟਲ ਭਿਓ ਤਰੂ ਜਾ ਕੇ ਸਿਮਰਨ, ਅਰ ਨਿਰਭੈ ਪਦ ਪਾਇਆ, ਦੁਖ ਹਰਤਾ ਬਿਦਕੋ ਸਵਾਮੀ ਤੈ ਕਾਹੇ ਵਿਸਰਾਇਆ। ਤੁਸੀਂ ਉਹਨੂੰ ਕਿਉਂ ਭੁਲਾਇਆ ਹੋਇਆ ਫਿਰ, ਜਿਸ ਦਾ ਉਧਾਰ ਜਿਹਨੂੰ ਚੇਤੇ ਕਰਕੇ ਪੰਚਾਲੀ ਕੋ ਰਾਜ ਸਭਾ ਮੈਂ ਰਾਮ ਨਾਮ ਸੁਧ ਆਈ, ਤਾਂ ਕੋ ਦੁਖ ਹਰਿਓ ਕਰੁਣਾ ਮੈਂ ਆਪਣੀ ਪੈਜ ਵਡਾਈ। ਦ੍ਰੋਪਦੀ ਤੇ ਜਦੋਂ ਬਿਪਤਾ ਆਈ, ਅਸੀਂ ਕਹਿੰਦੇ ਉਹਨੇ ਰੱਬ ਨੂੰ ਯਾਦ ਕੀਤਾ, ਭਗਵਾਨ ਨੂੰ ਯਾਦ ਕੀਤਾ ਤੇ ਉਹਦਾ ਪਰਦਾ ਟਕਿਆ ਗਿਆ। ਜੇ ਤੁਸੀਂ ਵੀ ਰੱਬ ਨੂੰ ਯਾਦ ਕਰੋ ਫਿਰ ਤੁਸੀਂ ਕਾਹਨੂੰ ਉਦਾਸ ਹੋ, ਤੁਸੀਂ ਕਾਹਨੂੰ ਗਮਗੀਨ। ਇੰਨੀਆਂ ਸੋਹਣੀਆਂ ਕਥਾ ਕਹਾਣੀਆਂ ਪੜ੍ਹਦਿਆਂ ਪੜ੍ਹਾਉਂਦਿਆਂ ਜੇ ਅਸੀਂ ਗਮਗੀਨ ਹੋਈਏ, ਇਹਦਾ ਮਤਲਬ ਕਿ ਉਹ ਲੋਕ ਦਿਖਾਵਾ ਹੀ ਹੈ ਨਾ। ਆਪਾਂ ਜਿਸ ਮੁਲਕ ਚ ਰਹਿ ਰਹੇ, ਇੱਥੇ ਸਾਰੀਆਂ ਪੁਰਾਣ ਕਥਾ ਕਹਾਣੀਆਂ ਸੁਣਾਈਆਂ ਜਾਂਦੀਆਂ ਨੇ ਕਿ ਜਨਕ ਜੀ ਨੇ ਨਰਕ ਖਾਲੀ ਕਰ ਦਿੱਤੇ, ਗਨਕਾ ਦਾ ਉਧਾਰ ਹੋ ਗਿਆ ਤੋਤੇ ਨੂੰ ਪੜਾਉਂਦਿਆਂ, ਜਾਂ ਅਜਾਮਲ ਦਾ ਉਧਾਰ ਹੋ ਗਿਆ। ਤੇ ਸਤਿਗੁਰੂ ਜੀ ਕਹਿੰਦੇ ਤੁਸੀਂ ਫਿਰ ਰੱਬ ਦਾ ਸਿਮਰਨ ਕਰੋ, ਤੁਸੀਂ ਕਾਹਨੂੰ ਐਵੇਂ ਦੁੱਧ ਧੱਕੇ ਖਾ ਰਹੇ ਹੋ, ਪਰਮਾਤਮਾ ਨੂੰ ਯਾਦ ਕਰੋ। ਤੈਂ ਕਾਹੇ ਵਿਸਰਾਇਆ, ਤੁਸੀਂ ਉਹਨੂੰ ਕਿਉਂ ਭੁਲਾਇਆ ਹੋਇਆ। ਸੋ ਸਤਿਗੁਰੂ ਜੀ ਦੀ ਪਵਿੱਤਰ ਬਾਣੀ ਜਿਹੜੀ ਹੈ ਇਹ ਸਾਨੂੰ ਨਿਰੰਕਾਰ ਵਿੱਚ ਲਿਵਲੀਨ ਕਰਦੀ ਹੈ, ਸਾਡੇ ਅੰਦਰੋਂ ਨਿਰਾਸ਼ਤਾ ਖਤਮ ਕਰਦੀ ਹੈ, ਸਾਡੇ ਅੰਦਰੋਂ ਡਰ ਕੱਟਦੀ ਹੈ। ਗੁਰਬਾਣੀ ਨੇ ਕਿਤੇ ਨਹੀਂ ਡਰਾਇਆ, ਗੁਰਬਾਣੀ ਨੇ ਤੇ ਸਾਨੂੰ ਮਾਨਸਿਕ ਤੌਰ ਤੇ ਉੱਚੇ ਉਠਾਇਆ। ਜਿੰਨਾ ਮਨੋਵਿਗਿਆਨ ਗੁਰਬਾਣੀ ਚ ਹੈ ਨਾ, ਉਹਨਾਂ ਤੁਹਾਨੂੰ ਬਾਹਰੋਂ ਨਹੀਂ ਮਿਲੇਗਾ। ਤੁਸੀਂ ਮਨੋਵਿਗਿਆਨ ਦੀਆਂ ਕਿਤਾਬਾਂ ਪੜ੍ਹ ਕੇ ਦੇਖੋਗੇ, ਫਿਰ ਬਾਣੀ ਪੜ੍ਹੋਗੇ, ਤੁਸੀਂ ਕਹੋਗੇ ਕਿ ਇਹਦੋ ਵਧੀਆ ਗੱਲਾਂ ਤਾਂ ਗੁਰਬਾਣੀ ਚ ਕਹੀਆਂ ਹੋਈਆਂ ਨੇ। ਇਹਦੋ ਵੱਡੀ ਪ੍ਰੇਰਣਾ ਪਿਆਰ ਦੇ ਨਾਲ ਗੁਰਬਾਣੀ ਨੇ ਕੀਤੀ ਹੋਈ ਹੈ, ਪਰ ਅਸੀਂ ਬਾਣੀ ਪੜ੍ਹਦੇ ਨਹੀਂ, ਮੱਥਾ ਹੀ ਟੇਕਦੇ। ਆਖੋ ਸਤਨਾਮ ਸ੍ਰੀ ਵਾਹਿਗੁਰੂ, ਮੱਥਾ ਜ਼ਰੂਰ ਟੇਕੀਏ, ਸਤਿਗੁਰੂ ਜੀ ਦਾ ਅਦਬ ਕਰੀਏ, ਪਰ ਗੁਰੂ ਦੀ ਬਾਣੀ ਪੜਿਆ ਕਰੀਏ। ਜਿਉਂ ਜਿਉਂ ਬਾਣੀ ਪੜਾਂਗੇ ਤਿਉਂ ਤੋਂ ਸਾਡੀ ਜ਼ਿੰਦਗੀ ਚੋਂ ਨਿਰਾਸ਼ਤਾ ਖਤਮ ਹੋ ਜਾਏਗੀ, ਸਾਡੀ ਜ਼ਿੰਦਗੀ ਚੋਂ ਡਰ ਮਿਟ ਜਾਏਗਾ। ਗੁਰਬਾਣੀ ਸਾਨੂੰ ਅੰਦਰੋਂ ਮਜ਼ਬੂਤ ਕਰਦੀ, ਬਲਵਾਨ ਕਰਦੀ ਹੈ, ਉੱਚੀਆਂ ਕਰਦੀ ਹੈ, ਸਾਡੇ ਅੰਦਰ ਇਵੇਂ ਕਹਿ ਲਓ ਕਿ ਉੱਚੀ ਸੋਚ ਪੈਦਾ ਕਰਦੀ ਹੈ। ਸੋ ਸਤਿਗੁਰੂ ਸਾਹਿਬ ਜੀ ਕਹਿੰਦੇ ਕਿ ਵੀ ਜਿੱਥੇ ਗੁਰੂ ਦਾ ਵਾਸ ਹੈ, ਗੁਰੂ ਪਰਮਾਤਮਾ ਦਾ ਰੂਪ ਹੈ, ਜਿਹੜਾ ਗੁਰੂ ਦੀ ਬਾਣੀ ਨਾਲ ਪਿਆਰ ਕਰੇਗਾ ਉਹ ਵੀ ਗੁਰੂ ਵਿੱਚ ਅਭੇਦ ਹੋ ਜਾਵੇਗਾ।
1: ਪਰਿਣਾਮ ਨਾ ਹੋ ਤਕਦਾਈ,
0: ਜਿੱਥੇ ਜਾ ਕੇ ਕਿਸੇ ਵੀ ਤਰੀਕੇ ਦੇ ਨਾਲ ਕੋਈ ਉਦਾਸੀ ਨਹੀਂ ਹੁੰਦੀ, ਕੋਈ ਚਿੰਤਾ ਨਹੀਂ ਹੁੰਦੀ ਮਨ ਦੇ ਅੰਦਰ।
1: ਸਿੱਖ ਸਰ ਕੋ ਦੇਤ ਪਹੁੰਚਾਈ,
0: ਆ ਗੁਰਬਾਣੀ ਜਿਹੜੀ ਸਿੱਖ ਨੂੰ ਉੱਥੇ ਪਹੁੰਚਾ ਦਿੰਦੀ ਹੈ ਜੇ ਬਾਣੀ ਨਾਲ ਜੁੜ ਜਾਈਏ। ਬਾਣੀ ਦਾ ਇੱਕ ਸ਼ਬਦ ਵੀ ਸਾਨੂੰ ਸਮਝ ਆਏ ਨਾ, ਇੱਕ ਸ਼ਬਦ ਵੀ ਸਾਡਾ ਜੀਵਨ ਬਦਲ ਜਾਏਗਾ। ਸਤਿਗੁਰੂ ਜੀ ਕਹਿੰਦੇ ਸਿੱਖ ਨੂੰ ਉੱਥੇ ਪਹੁੰਚਾ ਦਿੰਦੀ ਹੈ ਬਾਣੀ।
1: ਤਥਾ ਅਪਰ ਦ੍ਰਿਸ਼ਟਾਂਤ ਸੁਣੀਜੈ,
0: ਸਤਿਗੁਰੂ ਜੀ ਕਹਿੰਦੇ ਹੋਰ ਤੁਹਾਨੂੰ ਦ੍ਰਿਸ਼ਟਾਂਤ ਦਿੰਦੇ ਹਾਂ, ਉਦਾਹਰਣ ਦਿੰਦੇ ਹਾਂ।
1: ਜਿਸ ਕੋ ਜਾਣ ਨਾਮ ਰਸ ਪੀਜੈ,
0: ਔਰ ਜਿਸ ਨੂੰ ਜਾਣ ਕੇ ਤੁਸੀਂ ਅੰਮ੍ਰਿਤ ਰਸ ਨੂੰ ਪੀ ਲਵੋਗੇ।
1: ਨਾਮ ਪੰਖ ਨਾਮੀ ਸੋ ਬਿਹੰਗ,
0: ਨਾਮ ਜਿਹੜੇ ਨੇ ਇੱਕ ਅੰਬ ਦੀ ਨਿਆਈ ਨਾਮ ਜਿਹੜਾ, ਤੇ ਨਾਮੀ ਜਿਹੜਾ ਹੈ ਬਿਹੰਗ ਪੰਛੀ ਦੀ ਨਿਆਈ ਹੈ। ਨਾਮੀ ਦਾ ਅਰਥ ਹੈ ਪਰਮਾਤਮਾ, ਤੇ ਨਾਮ ਦਾ ਅਰਥ ਹੈ ਪਰਮਾਤਮਾ ਦਾ ਨਾਮ। ਇਵੇਂ ਕਹਿ ਲੋ ਪਰਮਾਤਮਾ ਪੰਛੀ ਦੀ ਨਿਆਈ ਹੈ ਤੇ ਪਰਮਾਤਮਾ ਦਾ ਨਾਮ ਖੰਭ ਦੀ ਨਿਆਈ ਹੈ। ਇੱਕ ਹੋਰ ਵੀ ਉਦਾਹਰਣ ਬੜੀ ਸੋਹਣੀ ਦਿੱਤੀ, ਜਦੋਂ ਗੁਰੂ ਇਤਿਹਾਸ ਪੜ੍ਹਦੇ ਹਾਂ, ਪਰਮਾਤਮਾ ਸੂਰਜ ਦੀ ਨਿਆਈ ਹੈ ਤੇ ਇਹ ਪਰਮਾਤਮਾ ਦਾ ਨਾਮ ਜਿਹੜਾ ਧੁੱਪ ਦੀ ਨਿਆਈ ਹੈ। ਧੁੱਪ ਫੜੀ ਨਹੀਂ ਨਾ ਜਾ ਸਕਦੀ, ਧੁੱਪ ਦਾ ਆਨੰਦ ਮਾਣਿਆ ਜਾ ਸਕਦਾ ਹੈ। ਸੂਰਜ ਨੂੰ ਅਸੀਂ ਫੜ ਨਹੀਂ ਸਕਦੇ, ਸੂਰਜ ਨੂੰ ਅੱਖਾਂ ਨਾਲ ਦੇਖ ਵੀ ਨਹੀਂ ਸਕਦੇ, ਸੂਰਜ ਤੱਕ ਅਸੀਂ ਉਵੇਂ ਨਹੀਂ ਪਹੁੰਚ ਸਕਦੇ, ਉਹਦੀ ਧੁੱਪ ਦਾ ਆਨੰਦ ਮਾਣ ਸਕਦੇ ਹਾਂ। ਇਸ ਕਰਕੇ ਇੱਥੇ ਕਹਿ ਰਹੇ ਨੇ ਕਿ ਨਾਮ ਪੰਖ ਨਾਮੀ ਸੋ ਬਿਹੰਗ, ਨਾਮੀ ਦਾ ਅਰਥ ਹੈ ਪਰਮਾਤਮਾ, ਔਰ ਉਹ ਹੈ ਪੰਛੀ ਦੀ ਨਿਆਈ, ਤੇ ਇਹ ਨਾਮ ਜਿਹੜਾ ਨਾ ਪਰਮਾਤਮਾ ਦਾ, ਇਹ ਖੰਭਾਂ ਦੀ ਨਿਆਈ ਹੈ।
1: ਜੋ ਜਗਿਆਸੀ ਲਾਗਿਓ ਸੰਗ,
0: ਜਿਹੜਾ ਜਗਿਆਸੂ ਨਾਮ ਨਾਲ ਜੁੜ ਗਿਆ, ਪਰਮਾਤਮਾ ਦੇ ਖੰਭਾਂ ਨਾਲ ਜੁੜ ਗਿਆ,
1: ਪ੍ਰਾਣ ਅੰਤ ਰਗ ਤਿਆਗ ਹੋ ਨਾਹੀ,
0: ਔਰ ਜਿਹੜਾ ਅਖੀਰ ਤੱਕ ਵਾਹਿਗੁਰੂ ਜੀ ਦੇ ਨਾਮ ਰਸ ਨਾਲ ਜੁੜਿਆ ਰਹਿੰਦਾ ਹੈ।
1: ਲਾਗਿਓ ਰਹਿਓ ਨਾਮ ਰਸ ਮਾਹੀ,
0: ਜਿਹਨੂੰ ਇੱਕ ਵਾਰੀ ਨਾਮ ਦਾ ਰਸ ਆ ਗਿਆ ਉਹ ਤੇ ਫਿਰ ਨਹੀਂ ਛੱਡਦਾ ਨਾਮ ਨੂੰ, ਤੇ ਨਾਮ ਨਾਲ ਜੁੜਿਆ ਰਹਿੰਦਾ ਹੈ। ਜਿਨ੍ਹਾਂ ਨੂੰ ਨਾਮ ਦਾ ਰਸ ਆਇਆ बाबा फरीद साहब जी कहिंदे ने परमात्मा जी सुनिया है गुड़ मिठा है, खंड मिठी है, मिश्री मिठी है, शहद मिठा है, पर रब जी तुहाडे नाम वर्गी मोहे मिठी कोई चीज नहीं है। फरीदा शक्कर खंड निवात गुड़ माखियो माझा दुध सबे वस्तु मिठिया रब न पुजन तुद। रब जी कोई चीज तुहाडे इस नाम रस दे बराबर नहीं पहुंच सकती, पर जे नाम दा रस आ जाए, नाम विच लिवलीन हो जाए। ਤੇ ਗੁਰਬਾਣੀ ਕਹਿੰਦੀ ਹੈ ਕਿਤੇ ਨਾਮ ਰਸ ਨੂੰ ਚੱਕ ਕੇ ਦੇਖੋ ਨਾ। ਦੁਨੀਆਂ ਦੇ ਬੜੇ ਰਸ ਅਸੀਂ ਮਾਣਦੇ, ਤਰ੍ਹਾਂ ਤਰ੍ਹਾਂ ਦੇ ਭੋਜਨ ਅਸੀਂ ਛਕਦੇ ਹਾਂ ਵਾਹਿਗੁਰੂ ਜੀ ਦੇ ਬਖਸ਼ੇ ਹੋਏ, ਪਰ ਹੋਰ ਹੋਰ ਭਾਵਨਾ ਬਣੀ ਰਹਿੰਦੀ, ਹੋਰ ਸਵਾਦਿਸ਼ਟ, ਹੋਰ ਸਵਾਦਿਸ਼ਟ ਖਾਈਏ, ਹੋਰ ਵਧੀਆ ਖਾਈਏ। ਗੁਰਬਾਣੀ ਕਹਿੰਦੀ ਹੈ ਬੰਦਿਆ ਆਨ ਰਸਾਂ ਜੇਤੇ ਤੈ ਚਾਖੇ, ਨਿਮਖ ਨਾ ਤ੍ਰਿਸ਼ਨਾ ਤੇਰੀ ਲਾਥੇ, ਹਰ ਰਸ ਕਾ ਤੂੰ ਚਾਖੇ ਸਾਧ। ਕਿਤੇ ਨਾਮ ਦੇ ਰਸ ਨੂੰ ਚੱਕ ਕੇ ਦੇਖ, ਚਾਖਤ ਹੋਏ ਰਹੇ ਬਿਸਮਾਰ, ਤੂੰ ਬਿਸਮਾਦ ਵਿੱਚ ਚਲਿਆ ਜਾਏਗਾ, ਤੇਰੇ ਕੋਲ ਲਵਜ ਨਹੀਂ ਰਹਿ ਦੇਣਗੇ। ਬਾਕੀ ਜਿਨ੍ਹਾਂ ਨੇ ਨਾਮ ਨੂੰ ਚਖਿਆ ਉਹ ਕਹਿੰਦੇ ਨੇ ਕਿ ਐਸਾ ਨਾਮ ਰਤਨ ਨਿਰਮੋਲਕ, ਪੁੰਨ ਪਦਾਰਥ ਪਾਇਆ, ਅਨਕ ਜਨ ਕਰ ਹਿਰਦੇ ਰਾਖਿਆ, ਰਤਨ ਛਪੇ ਜਗਾਇਆ, ਹਰ ਗੁਣ ਕਹਿਤੇ ਕਹਿਣ ਨਾ ਜਾਈ, ਜੈਸੇ ਗੂੰਗੇ ਕੀ ਮਠਿਆਈ। ਕਹਿੰਦੇ ਕਿ ਵਾਹਿਗੁਰੂ ਜੀ ਦੇ ਨਾਮ ਸਿਮਰਨ ਦੇ ਜਿਹੜੇ ਗੁਣ ਨੇ ਉਹ ਤੇ ਬਿਆਨ ਹੀ ਨਹੀਂ ਕੀਤੇ ਜਾ ਸਕਦੇ। ਜਿਵੇਂ ਕੋਈ ਗੂੰਗਾ ਬੰਦਾ ਮਿੱਠੀ ਚੀਜ਼ ਖਾ ਲੇ, ਮਿਠਿਆਈ ਖਾ ਲੇ, ਗੁੜ ਖਾ ਲੇ, ਤੇ ਉਹ ਗੁੜ ਦਾ ਸਵਾਦ ਨਹੀਂ ਦੱਸ ਸਕਦਾ, ਕਿਉਂਕਿ ਉਹਦੇ ਕੋਲ ਲਫ਼ਜ਼ ਨਹੀਂ ਹੈ, ਉਹਦੇ ਕੋਲ ਜ਼ਬਾਨ ਨਹੀਂ ਹੈ। ਜਦੋਂ ਕੋਈ ਨਾਮ ਰਸ ਵਿੱਚ ਲਿਵਲੀਨ ਹੋ ਜਾਂਦਾ ਹੈ, ਨਾਮ ਦੇ ਰਸ ਨੂੰ ਬਿਆਨ ਕਰਨ ਲਈ ਕੋਈ ਅੱਖਰ ਨਹੀਂ ਹੈਗੇ ਅਜੇ ਤੱਕ ਬਣੇ ਹੋਏ, ਕਿਉਂਕਿ ਅਸੀਂ ਹਰ ਚੀਜ਼ ਦੀ ਤੁਲਨਾ ਕਰਦੇ ਹਾਂ। ਜੇ ਆਪਾਂ ਕੋਈ ਚੀਜ਼ ਕਹੀ, ਆਪਾਂ ਕਹਿੰਦੇ ਤੇ ਹੈ ਸ਼ਹਿਦ ਵਾਂਗੂ ਮਿੱਠੀ ਹੈ, ਸ਼ਹਿਦ ਨਾਲ ਅਸੀਂ ਉਦਾਹਰਣ ਦੇ ਦਿੱਤੀ ਉਹਦੀ, ਪਰ ਜੋ ਨਾਮ ਦਾ ਰਸ ਹੁੰਦਾ ਆਨੰਦ ਹੁੰਦਾ ਨਾ, ਉਸ ਦੇ ਤੁਲ ਕੋਈ ਚੀਜ਼ ਹੈ ਹੀ ਨਹੀਂ ਜਿਹਦੇ ਨਾਲ ਅਸੀਂ ਉਹਨੂੰ ਤੁਲਨਾ ਦੇ ਸਕੀਏ, ਉਦਾਹਰਣ ਦੇ ਸਕੀਏ। ਇਸ ਕਰਕੇ ਸਤਿਗੁਰੂ ਸਾਹਿਬ ਜੀ ਕਹਿੰਦੇ ਕਿ ਜਿਹੜੇ ਵਾਹਿਗੁਰੂ ਜੀ ਦੇ ਨਾਮ ਰਸ ਜੁੜ ਗਏ ਨਾ, ਹਰ ਗੁਣ ਕਹਿਤੇ ਕਹਿਣ ਨਾ ਜਾਈ, ਵਾਹਿਗੁਰੂ ਜੀ ਦੇ ਗੁਣਾਂ ਨੂੰ ਪੂਰਨ ਤੌਰ ਤੇ ਬਿਆਨ ਨਹੀਂ ਕੀਤਾ ਜਾ ਸਕਦਾ। ਸਾਨੂੰ ਗੁਰਬਾਣੀ ਵਿੱਚ ਸਤਿਗੁਰੂ ਜੀ ਨੇ ਪ੍ਰੇਰਣਾ ਕੀਤੀ ਹੈ ਕਿ ਭਾਈ ਸਾਰੇ ਕੰਮਾਂ ਤੋਂ ਛਕਿਆ, ਅਵਰ ਕਾਹ ਤੇ ਕਿਤੇ ਨਾ ਕਾਂ, ਮਿਲ ਸਾਧ ਸੰਗਤ ਭੱਜ ਕੇਵਲ ਨਾਮ। ਹੋਰ ਜਿੰਨੇ ਅਸੀਂ ਕੰਮ ਧਰਮ ਦੇ ਨਾਂ ਤੇ ਕਰਦੇ, ਧਰਮ ਦੇ ਨਾਂ ਤੇ ਕਿ ਸ਼ਾਇਦ ਆਹ ਕੰਮ ਸਾਨੂੰ ਮੁਕਤੀ ਦੇਵੇਗਾ, ਸੁੱਖ ਦੇਵੇਗਾ, ਨੰਗੇ ਪੈਰੀ ਜਾਵਾਂਗੇ, ਕਿਸੇ ਤੀਰਥ ਤੇ ਜਾਵਾਂਗੇ, ਕਿਸੇ ਖਾਸ ਕਬਰ ਤੇ ਜਾਵਾਂਗੇ, ਜਾਂ ਹੋਰ ਕਈ ਤਰ੍ਹਾਂ ਦੇ ਦੁਨੀਆਂ ਚ ਧਾਰਮਿਕ ਯਤਨ ਲੋਕ ਕਰਦੇ ਨੇ, ਉਹ ਸਾਡੇ ਜੀ ਦੇ ਕੰਮ ਨਹੀਂ ਆਉਂਦੇ, ਜੀ ਦੇ ਜੀ ਨੂੰ ਸੁੱਖ ਨਹੀਂ ਦਿੰਦੇ। ਜੀ ਦਾ ਸੁੱਖ ਮਿਲਣਾ ਪਰਮਾਤਮਾ ਦੇ ਨਾਂ ਵਿੱਚੋਂ, ਤੇ ਸਤਿਗੁਰੂ ਜੀ ਨੇ ਸਾਨੂੰ ਇੱਕ ਤਾਂ ਪ੍ਰੇਰਣਾ ਕੀਤੀ ਹੈ ਨਾਮ

0: ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਸ੍ਰੀ ਸੁਖਮਨੀ ਸਾਹਿਬ ਜੀ ਵਿੱਚ ਇਹ ਸਾਨੂੰ ਪ੍ਰੇਰਣਾ ਕਰੇ ਭਾਈ ਗੁਰਮੁਖ ਗੁਰੂ ਦੀ ਮੱਤ ਰਾਹੀਂ ਗੁਰੂ ਦੇ ਉਪਦੇਸ਼ ਰਾਹੀਂ ਪਰਮਾਤਮਾ ਦਾ ਸਿਮਰਨ ਕਰੋ, ਵਾਹਿਗੁਰੂ ਜੀ ਦੇ ਨਾਮ ਨਾਲ ਜੁੜੋ। ਜੇ ਨਾਮ ਨਾਲ ਜੁੜੋਗੇ ਪਾਵੋ ਸੁਖ ਘਨੇਰੇ, ਘਨੇਰੇ ਸੁਖ ਮਿਲਣਗੇ, ਇੱਕ ਨਹੀਂ ਦੋ ਨਹੀਂ ਚਾਰ ਨਹੀਂ, ਘਨੇਰੇ ਸੁਖ, ਬੇਅੰਤ ਸੁਖ। ਸਰਵ ਸਭ ਸੁਖਦਾਤਾ ਰਾਮ ਹੈ, ਦੂਸਰ ਨਾਹਿਨ ਕੋਈ। ਸਾਰੇ ਸੁਖ ਜਿੰਨੇ ਸਾਨੂੰ ਚਾਹੀਦੇ ਨੇ, ਇੱਛਾ ਪੂਰਕ ਸਰਬ ਸੁਖਦਾਤਾ ਹਰ ਜਾ ਕੇ ਵਸ ਹੈ ਕਾਮ ਤੇਨਾ, ਸਰਬ ਸੁਖਦਾਤਾ ਹੈ ਪਰਮਾਤਮਾ ਦਾ ਨਾਮ। ਇਸ ਕਰਕੇ ਸਤਿਗੁਰੂ ਸਾਹਿਬ ਜੀ ਕਹਿੰਦੇ ਵੀ ਜਿਨ੍ਹਾਂ ਦਾ ਮਨ ਵਾਹਿਗੁਰੂ ਜੀ ਦੇ ਪਿਆਰ ਵਿੱਚ ਜੁੜ ਗਿਆ, ਜਿਹੜੇ ਹਮੇਸ਼ਾ ਇੱਕ ਰਸ ਜੁੜੇ ਰਹੇ ਹਨ,
1: ਪ੍ਰਾਣ ਅੰਤ ਲਗ ਤਿਆਗ ਹੋ ਨਹੀਂ,
0: ਅਖੀਰ ਤੱਕ ਜਿਨ੍ਹਾਂ ਨੇ ਨਾਮ ਨਾਲ ਜਿਨ੍ਹਾਂ ਨੂੰ ਰਸ ਆ ਗਿਆ ਉਹਨਾਂ ਨੇ ਨਾਮ ਨਹੀਂ ਤਿਆਗਿਆ, ਨਾਮ ਨਾਲ ਉਹਨੇ ਟੁੱਟ ਨਹੀਂ। ਦੇਖੋ ਭਗਤ ਪ੍ਰਹਿਲਾਦ ਜੀ ਦੀ ਗਾਥਾ ਗੁਰੂ ਗ੍ਰੰਥ ਸਾਹਿਬ ਜੀ ਚ ਅੰਕਿਤ ਹੈ। ਭਗਤ ਪ੍ਰਹਿਲਾਦ ਜੀ ਨੂੰ ਕਹਿੰਦੇ ਨੇ ਕਿ ਤੂੰ ਰੱਬ ਨੂੰ ਯਾਦ ਕਰਨਾ ਛੱਡ ਦੇ, ਆਪਣੇ ਬਾਪੂ ਨੂੰ ਚੇਤੇ ਕਰ। ਲੇਕਿਨ ਭਗਤ ਜੀ ਕਹਿੰਦੇ ਨਹੀਂ, ਛੋਡੋ ਰੇ ਬਾਬਾ ਰਾਮ ਨਾਮ ਮੇਰੋ ਔਰ ਪੜਨ ਸੋ ਨਾਹੀਂ ਕੰਮ, ਘਾਲ ਜਾਲ ਭਾਵੇਂ ਮਾਰ ਡਾਲ, ਭਾਵੇਂ ਮਾਰ ਦਿਓ ਕੁਝ ਕਰ ਦਿਓ, ਪਰ ਪਰਮਾਤਮਾ ਦੇ ਨਾਮ ਨੂੰ ਨਹੀਂ ਛੱਡਾਂਗਾ ਮੈਂ। ਬਾਬਾ ਨਾਮਦੇਵ ਜੀ ਦੇ ਬਚਨ ਪੜੋ, ਹੋਰ ਭਗਤ ਜਨਾਂ ਦੇ ਬਚਨ ਪੜੋ ਜਿਹੜੇ ਨਾਮ ਨਾਲ ਜੁੜ ਗਏ ਨਾ। ਬਾਬਾ ਕਬੀਰ ਸਾਹਿਬ ਜੀ ਕਹਿੰਦੇ ਕਰਵਤ ਭਲਾ ਨਾ ਕਰਵੜ ਤੇਰੀ, ਲਾ ਗਲੇ ਸੁਨ ਬੇਨਤੀ ਮੇਰੀ, ਹੋ ਵਾਰੀ ਮੁਖ ਫੇਰ ਪਿਆਰੇ, ਕਰਵੜ ਦੇ ਮੋਕੋ ਕਾਹੇ ਕੋ ਮਾਰੇ। ਕਹਿੰਦੇ ਕਿ ਤੇਰੇ ਨਾਲੋਂ ਤੇਰੀ ਪਿੱਠ ਮੇਰੇ ਵੱਲ ਹੋਏ ਭਾਵੇਂ ਤੇਰੇ ਨਾਮ ਨਾਲੋਂ ਟੁੱਟਾਂ, ਇਹ ਗੱਲ ਮੈਨੂੰ ਪ੍ਰਵਾਨ ਨਹੀਂ। ਆਰੇ ਨਾਲ ਭਾਵੇਂ ਚੀਰ ਦੇ, ਆਰੇ ਨਾਲ ਚਿਰ ਜਾਣ ਦਾ ਕੋਈ ਦੁੱਖ ਨਹੀਂ ਹੈ, ਪਰ ਤੇਰੇ ਨਾਲੋਂ ਟੁੱਟਣ ਦਾ ਦੁੱਖ ਜਿਹੜਾ ਉਹ ਆਰੇ ਨਾਲੋਂ ਦੁਖਦਾਈ ਹੈ। ਜਿਨ੍ਹਾਂ ਨੂੰ ਰਸ ਆ ਗਿਆ ਨਾ, ਦੇਖੋ ਭਾਈ ਸਾਹਿਬ ਭਾਈ ਮਤੀ ਦਾਸ ਜੀ ਨੂੰ ਜਲਾ ਦੇ ਕਹਿੰਦਾ ਕਾਜੀ, ਅਗਰ ਕਹਿੰਦਾ ਕਿ ਭਾਈ ਮਤੀ ਦਾਸ ਜੇ ਤੇ ਗੁਰੂ ਦੇ ਨਾਲ ਹੀ ਜੁੜਨਾ ਤੇ ਫਿਰ ਤੈਨੂੰ ਆਰੇ ਨਾਲ ਚੀਰ ਦਾਂਗੇ ਅਸੀਂ, ਜੇ ਸਾਡੀ ਗੱਲ ਮੰਨੇਗਾ ਦੁਨੀਆਂ ਦੇ ਪਦਾਰਥ ਦਿੱਤੇ ਜਾਣਗੇ, ਦੁਨੀਆਂ ਦੇ ਸੁੱਖ ਨਵਾਬੀਆਂ ਮਿਲਣਗੀਆਂ, ਚੌਧਰਾਂ ਮਿਲਣਗੀਆਂ, ਤੈਨੂੰ ਹੋਰ ਬਹੁਤ ਕੁਝ ਮਿਲੇਗਾ। ਤੇ ਭਾਈ ਸਾਹਿਬ ਜੀ ਕਹਿਣਗੇ ਕਿ ਦੁਨੀਆਂ ਦੇ ਸੁੱਖ ਤਾਂ ਮਾਣ ਕੇ ਦੇਖ ਲਏ ਨੇ, ਹਨਾ, ਗੁਰੂ ਦਾ ਪਿਆਰ ਵੀ ਮੈਂ ਚੱਖ ਲਿਆ, ਜੋ ਆਨੰਦ ਮਿਲਿਆ। ਆਰੇ ਦੀ ਗੱਲ ਕਰਦੇ ਤੁਸੀਂ ਆਰਾ ਚਲਾ ਕੇ ਦਹੋ, ਦੇ ਵੀ ਸਵਾਦ ਵੇਖ ਲੈਂਦੇ ਹਾਂ। ਜਲਾਦਾਂ ਨੇ ਆਰਾ ਸਿਰ ਤੇ ਫੇਰਿਆ ਜਿਵੇਂ ਲੱਕੜ ਨੂੰ ਚੀਰਿਆ ਜਾਂਦਾ ਹੈ, ਭਾਈ ਸਾਹਿਬ ਜੀ ਨੂੰ ਲੱਕੜਾਂ ਦੇ ਵਿੱਚ ਬੰਨ ਕੇ ਆਰਾ ਸਿਰ ਤੇ ਚਫੇਰਿਆ। ਜਿਸ ਵੇਲੇ ਆਰਾ ਚੱਲਿਆ ਤੇ ਜਿਨ੍ਹਾਂ ਨੂੰ ਨਾਮ ਦਾ ਰਸ ਆਇਆ, ਕਹਿੰਦੇ ਆਰਾ ਪਿਆਰਾ ਲਗਤ ਹੈ ਕਾਰਾ, ਕਰੋ ਬਣਾਏ ਸਿਰ ਜਾਏ ਤਾਂ ਜਾਏ, ਮੇਰਾ ਸਿੱਖੀ ਸਿਦਕ ਨਾ ਜਾਏ। ਜਿਨ੍ਹਾਂ ਨੂੰ ਗੁਰੂ ਦੇ ਨਾਲ ਪਿਆਰ ਹੈ, ਜਿਨ੍ਹਾਂ ਨੂੰ ਪਰਮਾਤਮਾ ਨਾਲ ਪਿਆਰ ਹੈ, ਉਹ ਕਹਿੰਦੇ ਭਾਈ ਮਾਰ ਦਿਓ ਫਿਰ ਕੀ ਹੋ ਜਾਏਗਾ। ਨਾਮ ਦੇ ਵਿੱਚੋਂ ਰਸ ਹੀ ਇੰਨਾ ਹੈ ਕਿ ਮੌਤ ਉਹਨਾਂ ਦੇ ਸਾਹਮਣੇ ਕੋਈ ਡਰਾਉਣੀ ਨਹੀਂ ਹੁੰਦੀ, ਮੌਤ ਦੇ ਕੇ ਖੇਡ ਜੀ ਬਣ ਜਾਂਦੀ ਹੈ। ਇਸ ਕਰਕੇ ਸਤਿਗੁਰੂ ਸਾਹਿਬ ਜੀ ਕਹਿੰਦੇ ਕਿ ਜਿਨ੍ਹਾਂ ਨੇ ਅਖੀਰ ਤੱਕ ਭੁਲਾਇਆ ਨਹੀਂ ਹੈ, ਅਖੀਰ ਤੱਕ ਨਾਮ ਨਾਲ ਜੁੜੇ ਨੇ, ਉਹਨਾਂ ਨੇ ਤਿਆਗਿਆ ਨਹੀਂ ਹੈ।
1: ਲਾਗਿਓ ਰਹਿਓ ਨਾਮ ਰਸ ਮਾਹੀ,
0: ਨਾਮ ਦੇ ਰਸ ਵਿੱਚ ਹੀ ਉਹ ਲੱਗੇ ਰਹਿੰਦੇ ਹਨ।
1: ਪੰਖ ਨਾਮ ਲੈ ਸਰ ਜਗਿਆਸੀ,
0: ਜਿਹੜਾ ਜਗਿਆਸੂ ਹੈ ਉਹ ਪਰਮਾਤਮਾ ਦੇ ਨਾਮ ਦੇ ਖੰਭ ਨਾਲ ਜੁੜ ਗਿਆ, ਜਿਹੜਾ ਭਾਵ ਜਿਹਨੇ ਨਾਮ ਨਾਲ ਸੁਰਤ ਜੋੜ ਲਈ।
1: ਜਾਏ ਮਿਲਾਵਤ ਸ਼੍ਰੀ ਪ੍ਰਭ ਪਾਸੀ,
0: ਉਹ ਪਰਮਾਤਮਾ ਚ ਲਿਵਲੀਨ ਹੋ ਜਾਂਦਾ। ਪਰਮਾਤਮਾ ਚ ਅਭੇਦ ਹੋਣ ਦਾ ਇੱਕੋ ਇੱਕ ਤਰੀਕਾ ਹੈ, ਪਰਮਾਤਮਾ ਦਾ ਨਾਮ, ਪਰਮਾਤਮਾ ਦਾ ਸਿਮਰਨ। ਜਿਉਂ ਜਿਉਂ ਵਾਹਿਗੁਰੂ ਜੀ ਦਾ ਸਿਮਰਨ ਕਰਾਂਗੇ, ਸਤਿਗੁਰੂ ਜੀ ਕਹਿੰਦੇ ਨੇ ਆਪਾਂ ਸਿਮਰਨ ਕਰਦੇ ਹਾਂ ਪਰਮਾਤਮਾ ਵਿੱਚ ਲਿਵਲੀਨ ਹੋ ਜਾਵਾਂਗੇ। ਸਾਨੂੰ ਗੁਰਬਾਣੀ ਨੇ ਕਿਤੇ ਨੀ ਕਿ ਘਰ ਛੱਡ ਕੇ ਜੰਗਲਾਂ ਚ ਬੈਠੋ ਫਿਰ ਰੱਬ ਮਿਲੇਗਾ। ਗੁਰਬਾਣੀ ਨੇ ਕਿਤੇ ਨੀ ਕਿਹਾ ਕਿ ਕੰਮ ਕਰ ਛੱਡ ਕੇ ਵਿਹਲੜ ਜੇ ਬਣ ਜਾਓ, ਘਰ ਘਰ ਰੋਟੀਆਂ ਮੰਗ ਕੇ ਖਾਓ ਫਿਰ ਰੱਬ ਮਿਲੇਗਾ। ਕਿਤੇ ਨੀ ਕਿਹਾ ਨੰਗੇ ਪੈਰੀ ਚੱਲੋ, ਇਹ ਤੇ ਤੁਹਾਡੀ ਮਰਜ਼ੀ, ਨੰਗੇ ਪੈਰੀ ਚੱਲਣਾ ਜਿੱਦਾਂ ਮਰਜ਼ੀ ਚੱਲਣਾ ਇਹ ਤੁਹਾਡੀ ਮੌਜ ਹੈ। ਪਰ ਗੁਰਬਾਣੀ ਨੇ ਕਿਤੇ ਨੀ ਕਿਹਾ ਨੰਗੇ ਪੈਰੀ ਚੱਲੋ, ਮੇਰੇ ਵਰਗੇ ਕਈ ਕਹਿ ਦੇਣਗੇ ਕਰਮ ਕਾਂਡ ਕਰਨ ਲਈ ਕਿ 11 ਦਿਨ ਨੰਗੇ ਪੈਰੀ ਜਾ ਗੁਰਦੁਆਰੇ, ਬਾਅਦ ਚ ਭਾਈ ਜੁੱਤੀਆਂ ਹੀ ਪਾਈ ਰੱਖੀ। ਭਾਈ ਗੁਰੂ ਕੋਲ ਆਓ, ਅਦਬ ਨਾਲ ਆਓ, ਜਿੱਦਾਂ ਵੀ ਆਓ, ਸ਼ਰਧਾ ਲੈ ਕੇ ਆਓ, ਭਾਵਨਾ ਲੈ ਕੇ ਆਓ। ਸਤਿਗੁਰੂ ਜੀ ਨੇ ਇੱਕੋ ਇੱਕ ਗੱਲ ਕਹੀ ਹੈ, ਜਿਨ ਪ੍ਰੇਮ ਕੀਓ ਤਿਨਹੀਂ ਪ੍ਰਭ ਪਾਇਓ। ਕਲਗੀਧਰ ਪਾਤਸ਼ਾਹ ਜੀ ਦੇ ਬਚਨ ਰੋਜ਼ ਪੜ੍ਹਦੇ, ਕਹਾਂ ਪਿਓ ਜੋ ਦੋ ਲੋਚਨ ਮੂੰਦ ਕੇ, ਕੀ ਹੋ ਗਿਆ ਜੇ ਉਹ ਅੱਖਾਂ ਮੀਟ ਕੇ ਬੈਠਾ ਰਹੇਗਾ। ਕਹਾਂ ਪਿਓ ਜੋ ਦੋ ਲੋਚਨ, ਲੋਚਨ ਮੈਣਾ ਅੱਖਾਂ, ਮੂੰਦ ਮੈਣਾ ਮੁੰਦ ਲੈਣੀਆਂ, ਬੰਦ ਕਰ ਲੈਣੀਆਂ। ਬੈਠ ਰਹੇ ਹੋ ਬਕ ਧਿਆਨ ਲਗਾਇਓ, ਬਗਲੇ ਵਾਂਗੂ ਸਮਾਧੀ ਲਾ ਕੇ ਬੈਠ ਗਿਆ, ਅੱਖਾਂ ਮੀਟੀਆਂ ਪਰ ਮੰਤ ਨਹੀਂ ਨਾ ਜੁੜਿਆ, ਗੱਲ ਤੇ ਮਨ ਦੇ ਪਿਆਰ ਦੀ ਹੈ। ਕਹਾਂ ਪਿਓ ਜੋ ਦੋ ਲੋਚਨ ਮੂੰਦ ਕੇ, ਬੈਠ ਰਹੇ ਹੋ ਬਕ ਧਿਆਨ ਲਗਾਇਓ, ਨਹਾਤ ਪਿਓ ਲਈ ਸਾਤ ਸਮੁੰਦਰ, ਲੋਕ ਗਏ ਪਰ ਲੋਕ ਗਵਾਇਓ। ਉਹ 68 ਤੀਰਥਾਂ ਮਾਮੂਲੀ ਜੀ ਗੱਲ, ਕੋਈ 7 ਸਮੁੰਦਰਾਂ ਤੇ ਨਾ ਲਏ, 7 ਸਮੁੰਦਰਾਂ ਤੇ ਜਾ ਕੇ ਆ ਜੇ, ਉਹਨੇ ਤੇ ਆਪਣਾ ਲੋਕ ਵੀ ਵਿਗਾੜ ਲਿਆ ਤੇ ਪਰਲੋਕ ਵੀ ਵਿਗਾੜ ਲਿਆ। ਇੱਕ ਸਾਡਾ ਲੌਕਿਕ ਜੀਵਨ ਵੀ ਸਮਾਜਿਕ ਜੀਵਨ ਵੀ ਹੈ, ਇਹ ਵੀ ਬਹੁਤ ਜ਼ਰੂਰੀ ਹੈ। ਸਮਾਜ ਦੇ ਨਾਲੋਂ ਟੁੱਟ ਕੇ ਅਸੀਂ ਸਫਲ ਨਹੀਂ ਹੋ ਸਕਦੇ। ਸਮਾਜ ਨੇ ਸਾਨੂੰ ਬਹੁਤ ਕੁਝ ਦਿੱਤਾ, ਅਸੀਂ ਵੱਡੇ ਹੋਏ ਹਾਂ ਇਸ ਸਮਾਜ ਵਿੱਚ, ਇਹਨਾਂ ਸੜਕਾਂ ਤੇ ਖੇਡ ਕੇ ਅਸੀਂ ਵੱਡੇ ਹੋਏ ਹਾਂ, ਸਮਾਜ ਦੀਆਂ ਵਰਤਦੀਆਂ ਚੀਜ਼ਾਂ ਵਰਤ ਕੇ। ਆ ਕੱਪੜੇ ਸਮਾਜ ਨੇ ਹੀ ਸਾਨੂੰ ਦਿੱਤੇ, ਇਹਨਾਂ ਦੇਖੋ ਜੀ ਮੈਂ ਪੈਸੇ ਖਰਚ ਕੇ ਲੈ ਲਏ, ਪੈਸੇ ਖਰਚ ਲਓ। ਆ ਕੋਰੋਨਾ ਦੇ ਦਿਨ ਸੀ ਨਾ ਜਦੋਂ ਪੈਸੇ ਪੂਸੇ ਹੁੰਦੇ, ਪਰ ਬਾਜ਼ਾਰ ਬੰਦ ਮਿਲਦਾ ਹੀ ਕੁਝ ਨਹੀਂ ਸੀ। ਜੇ ਬਾਜ਼ਾਰ ਚ ਚੀਜ਼ ਕੋਈ ਨਹੀਂ ਤੇ ਤੁਹਾਡੇ ਪੈਸੇ ਕੀ ਕਰਨਗੇ, ਲੱਖਾਂ ਰੁਪਏ ਲੈ ਕੇ ਤੁਰੇ ਫਿਰੋ, ਬਾਜ਼ਾਰ ਚ ਆਟਾ ਹੀ ਨਹੀਂ, ਕਿਸੇ ਨੇ ਕਣਕ ਬੀਜੀ ਨਹੀਂ, ਕਣਕ ਹੋਈ ਨਹੀਂ, ਤੁਸੀਂ ਕਿੱਥੋਂ ਲੈ ਲਓਗੇ ਭਾਈ। ਅਸੀਂ ਤੇ ਉਹਨਾਂ ਕਿਰਤੀ ਲੋਕਾਂ ਦੀ ਮਿਹਨਤ ਨੂੰ ਯਾਦ ਹੀ ਨਹੀਂ ਕਰਦੇ, ਸੋਚਦੇ ਅਸੀਂ ਅਮੀਰ ਆ ਜੀ ਸਾਨੂੰ ਕਾਹਦੀ ਕਮੀ ਹੈ। ਮੰਨ ਲਓ ਅੱਜ ਜ਼ਿਮੀਂਦਾਰ ਕਣਕ ਬੀਜਣਾ ਬੰਦ ਕਰ ਦੇਣ, ਕੋਈ ਅੰਨ ਨਾ ਬੀਜਣ, ਤੇ ਲਈ ਜਾਓ ਪੈਸੇ, ਤੁਸੀਂ ਬਾਜ਼ਾਰ ਚ ਕਿੱਥੇ ਜਾਓਗੇ। ਜੇ ਸਾਡੇ ਕੋਲ ਪੈਸੇ ਨੇ ਉਹ ਕਿਰਤੀਆਂ ਕਰਕੇ ਪੈਸੇ ਨੇ, ਕਿਰਤੀਆਂ ਕਰਕੇ। ਕਿੰਨੇ ਲੋਕ ਨੇ ਜਿਹੜੇ ਜ਼ਿਮੀਂਦਾਰਾਂ ਕੋਲ ਫਸਲ ਖਰੀਦੀ, ਸਸਤੀ ਖਰੀਦ ਲਈ, ਮਹਿੰਗੀ ਵੇਚ ਕੇ ਪੈਸੇ ਕਮਾ ਲਏ, ਅਮੀਰ ਬਣ ਗਏ। ਆਪਾਂ ਆਪ ਤੇ ਕੀਤਾ ਕੁਝ ਨਹੀਂ, ਉਸੇ ਚੀਜ਼ ਨੂੰ ਅਦਲ ਬਦਲ ਕਰਕੇ ਅਸੀਂ ਅਮੀਰ ਬਣ ਗਏ। ਉਹ ਤਾਂ ਗਰੀਬ ਹੀ ਨੇ ਵਿਚਾਰੇ ਕਿਰਤ ਕਰਨ ਵਾਲੇ। ਇਹ ਮੁਲਕ ਜਿਹੜਾ ਇੱਥੇ ਕਿਰਤੀ ਵਿਚਾਰਾ ਗਰੀਬ ਹੀ ਰਹਿੰਦਾ, ਉਹਨੂੰ ਉੱਠਣ ਹੀ ਨਹੀਂ ਦਿੰਦੇ, ਕਿਉਂ ਉੱਚਾ ਉੱਠ ਗਿਆ ਤੇ ਇਹਨੂੰ ਡਰ ਲੱਗਦਾ ਹੈ। ਜੇ ਸਾਡੇ ਕੋਲ ਪੈਸਾ ਹੋਏਗਾ, ਬਾਜ਼ਾਰ ਵਿੱਚ ਚੀਜ਼ ਹੀ ਨਹੀਂ ਹੋਏਗੀ ਤੇ ਕਿੱਥੋਂ ਲਓਗੇ ਤੁਸੀਂ? ਇਹ ਤੇ ਸਮਾਜ ਦੀ ਦੇਣ ਹੈ ਸਾਨੂੰ। ਇਸ ਕਰਕੇ ਜੇ ਕੋਈ ਬੰਦਾ ਕਹੇ ਜੀ ਮੈਂ ਕੀ ਲੈਣਾ ਸਮਾਜ ਨਾਲੋਂ, ਉਹਨੂੰ ਐਕਚੁਲੀ ਜ਼ਿੰਦਗੀ ਦੀ ਮਹਾਨਤਾ ਦਾ ਪਤਾ ਨਹੀਂ ਹੈ। ਸਾਨੂੰ ਸਾਡੇ ਸਤਿਗੁਰੂ ਜੀ ਨੇ ਮਾਰਗ ਦਿੱਤਾ ਕਿ ਵਿੱਚ ਦੁਨੀਆਂ ਸੇਵ ਕਮਾਈ ਹੈ, ਜੰਗਲਾਂ ਚ ਬੈਠ ਕੇ ਨਹੀਂ। ਸਤਿਗੁਰੂ ਜੀ ਕਹਿੰਦੇ ਨੇ ਕੋਈ ਠਾਠਾਂ ਤੀਰਥਾਂ ਨੇ ਸੱਤਾਂ ਸਮੁੰਦਰਾਂ ਤੇ ਨਾਲੇ ਨਹਾਤ ਫਿਰੋ ਲਈ ਸਾਤ ਸਮੁੰਦਰ ਲੋਕ ਗਏ ਪਰ ਲੋਕ ਗਵਾਇਓ। ਸਾਡਾ ਇੱਕ ਲੌਕਿਕ ਜੀਵਨ ਹੈ। ਲੌਕਿਕ ਜੀਵਨ ਦਾ ਅਰਥ ਕਿ ਸਾਡੇ ਮਾਤਾ ਪਿਤਾ ਨੇ, ਭੈਣ ਭਰਾ ਨੇ, ਰਿਸ਼ਤੇਦਾਰੀਆਂ ਨੇ, ਸਾਡਾ ਆਂਢ ਗੁਆਂਢ ਹੈ, ਸੱਜਣ ਮਿੱਤਰ ਨੇ, ਸਾਡਾ ਲੌਕਿਕ ਜੀਵਨ ਹੈ। ਹੁਣ ਜਦੋਂ ਅਸੀਂ ਦੁਨੀਆਂਦਾਰੀ ਛੱਡ ਕੇ ਜੰਗਲਾਂ 'ਚ ਬੈਠ ਕੇ, ਸਾਡਾ ਸਮਾਜਿਕ ਜੀਵਨ ਤਾਂ ਖਤਮ ਹੋ ਗਿਆ। ਕੋਈ ਭੈਣ ਨਹੀਂ, ਕੋਈ ਭਰਾ ਨਹੀਂ, ਕੋਈ ਸਾਡੇ ਕੋਲ ਬੈਠਣ ਵਾਲਾ ਨਹੀਂ, ਅੱਧੇ ਅਸੀਂ ਖਤਮ ਹੋ ਗਏ। ਤੇ ਪ੍ਰਲੋਕ ਸਾਡਾ ਸਵਰਿਆ ਨਹੀਂ, ਕਿਉਂਕਿ ਸਾਨੂੰ ਇਹ ਹੰਕਾਰ ਹੋ ਗਿਆ ਅਸੀਂ ਬੜੇ ਤਗੜੇ ਤਿਆਗੀ ਹਾਂ। ਸਭ ਤੋਂ ਜ਼ਿਆਦਾ ਹੰਕਾਰ ਉਹਨਾਂ ਨੂੰ ਆ ਜਿਹੜੇ ਤਿਆਗੀ ਸਮਝਦੇ ਆਪਣੇ ਆਪ ਨੂੰ। ਇੱਕ ਬੰਦਾ ਘਰ 'ਚ ਬੈਠਾ, ਪਰਿਵਾਰ 'ਚ ਬੈਠਾ, ਦੇਖੋ ਉਹਦੇ ਕੋਲ ਛੋਟਾ ਜਿਹਾ ਘਰ ਹੈ, ਉਹਦੀ ਘਰ ਦੀ ਗੱਲ ਕਰਦਾ, ਚੰਗੀ ਗੱਲ ਹੈ। ਹੁਣ ਇੱਕ ਬੰਦਾ ਤਿਆਗ ਕੇ ਨਾ ਬੈਠਾ, ਦੋ ਸਾਧੂ ਲੜ ਪਏ, ਇਹ ਕਹਿਣ ਲੱਗਾ ਤੂੰ ਕਾਹਦਾ ਸਾਧੂ ਹੈ, 40 ਕਿੱਲਿਆਂ ਦਾ ਮਾਲਕ ਸੀ, ਛੱਡ ਕੇ ਆਇਆ ਮੈਂ 40 ਕਿੱਲੇ, ਉਹ ਨਾਲ ਹੀ ਚੁੱਕੀ ਫਿਰਦਾ, ਉਹ ਤਿਆਗੀ ਥੋੜ੍ਹਾ, ਉਹਨੂੰ ਤੇ 40 ਕਿੱਲੇ ਛੱਡਣ ਦਾ ਹੰਕਾਰ। ਕਿਸੇ ਨੂੰ 40 ਕਿੱਲਿਆਂ ਦਾ ਹੰਕਾਰ, ਕਿਸੇ ਨੂੰ 40 ਕਿੱਲੇ ਛੱਡਣ ਦਾ ਹੰਕਾਰ, ਹੰਕਾਰ ਤੇ ਦੋਵੇਂ ਚੁੱਕੀ ਫਿਰਦੇ ਨੇ। ਲੋਕ ਗਏ ਪਰ ਲੋਕ ਗਵਾਇਓ, ਲੋਕ ਵੀ ਛੱਡਿਆ ਪਰ ਲੋਕ ਸਵਰਿਆ ਨਹੀਂ। ਬਾਸ ਕੀ ਉਹ ਬਖਿਆਨ ਸੋ ਬੈਠ ਕੇ, ਐਸੇ ਹੀ ਐਸੇ ਸੋ ਬੈਸ ਬਿਤਾਇਓ। ਬਖਿਆਨ ਕਹਿੰਦੇ ਜੰਗਲ, ਜੰਗਲਾਂ 'ਚ ਬੈਠ ਗਿਆ, ਸਾਰੀ ਜ਼ਿੰਦਗੀ ਜੰਗਲਾਂ 'ਚ ਕੱਢ ਦਿੱਤੀ। ਲੇਕਿਨ ਸਤਿਗੁਰੂ ਜੀ ਕਹਿੰਦੇ ਜੋ ਮਰਜ਼ੀ ਕਰ ਲਓ, ਸਾਹ 'ਚ ਕਹੋ ਸੁਣ ਲਿਹੋ ਸਭੈ ਜਿਨ ਪ੍ਰੇਮ ਕੀਓ ਤੇ ਨਹੀਂ ਪਿਆਰ ਕਰੋ। ਤੁਸੀਂ ਆਪਣਾ ਕੰਮ ਕਰਦੇ ਹੋ, ਕੰਮ ਕਰਦੇ ਵੀ ਪਿਆਰ ਕਰੋ ਪਰਮਾਤਮਾ ਨੂੰ, ਪਰਮਾਤਮਾ ਨੂੰ ਭੁਲਾਓ ਨਾ। ਹਾਥ ਪਾਓ ਕਰ ਕਾਮ ਸਭ ਚੀਤ ਨਿਰੰਜਨ ਨਾਲ। ਸਾਡੇ ਗੁਰੂ ਸਾਹਿਬ ਜੀ ਨੇ ਬੜਾ ਨਿਰਾਲਾ ਅਦਭੁਤ ਵਧੀਆ ਮਾਰਗ ਦਿੱਤਾ ਹੈ। ਕੰਮ ਕਰੋ ਰੱਜ ਕੇ, ਕਿਰਤ ਕਰੋ, ਪੈਸੇ ਕਮਾਓ, ਵਰਤੋ, ਸੋਹਣੇ ਘਰ ਹੋਣੇ ਚਾਹੀਦੇ ਨੇ, ਸੋਹਣੀਆਂ ਗੱਡੀਆਂ ਹੋਣੀਆਂ ਚਾਹੀਦੀਆਂ ਨੇ। ਅਸੀਂ ਤੇ ਰਾਜੇ ਜੋਗੀ ਹਾਂ, ਸਾਡਾ ਧਰਮ ਸਾਨੂੰ ਭਿਖਾਰੀ ਨਹੀਂ ਬਣਾਉਂਦਾ, ਮੰਗਤੇ ਨਹੀਂ ਬਣਾਉਂਦਾ, ਸਾਡਾ ਧਰਮ ਸਾਨੂੰ ਦਾਤੇ ਬਣਾਉਂਦਾ, ਰਾਜੇ ਬਣਾਉਂਦਾ। ਸਿੱਖ ਨੂੰ ਰਾਜਿਆਂ ਵਾਲਾ ਜੀਵਨ ਦਿੱਤਾ, ਉਹ ਤਾਂ ਹੋਏਗਾ ਜੇ ਅਸੀਂ ਮਿਹਨਤ ਕਰਾਂਗੇ, ਜੇ ਅਸੀਂ ਕਿਰਤ ਕਰਾਂਗੇ। ਸੋ ਸਤਿਗੁਰੂ ਸਾਹਿਬ ਜੀ ਨੇ ਕਿਹਾ ਕਿ ਕਿਰਤ ਕਰੋ ਭਾਈ, ਪਰ ਨਾਲ ਵੰਡ ਕੇ ਛਕੋ, ਮਨੁੱਖਤਾ ਦੀ ਸੇਵਾ ਕਰੋ। ਸੋ ਇੱਥੇ ਗੁਰੂ ਸਾਹਿਬ ਜੀ ਕਹਿ ਰਹੇ ਕਿ ਜਿਸ ਮਨੁੱਖ ਨੇ ਨਾਮ ਨਾਲ ਪਿਆਰ ਪਾ ਲਿਆ, ਨਾਮ ਦੇ ਨਾਲ ਸਾਂਝ ਪਾ ਲਈ ਹੈ,
1: ਜਹੈ ਨਾਮੇ ਕੋ ਦੇਸ਼ ਸੁਹਾਵਣਾ।
0: ਜਿੱਥੇ ਨਾਮੀ ਦਾ ਦੇਸ਼ ਹੈ, ਪਰਮਾਤਮਾ ਦਾ ਦੇਸ਼, ਪਰਮਾਤਮਾ ਤੇ ਵੱਖਰਾ ਕੋਈ ਹੈ ਨਹੀਂ, ਪਰਮਾਤਮਾ ਦੇ ਸਰਵ ਵਿਆਪਕ ਹੈ। ਅਸੀਂ ਫਿਰ ਪਰਮਾਤਮਾ ਚ ਅਭੇਦ ਹੋ ਜਾਵਾਂਗੇ, ਲਿਵਲੀਨ ਹੋ ਜਾਵਾਂਗੇ।
1: ਤਹਾਂ ਕਰਹਿ ਬਿਨ ਬਿਲਮ ਉਚਾਵਣਾ,
0: ਔਰ ਬਿਨ ਬਿਲਮ ਦਾ ਅਰਥ ਹੈ ਬਿਨਾਂ ਦੇਰੀ ਤੋਂ। ਗੁਰਬਾਣੀ ਕਹਿੰਦੀ ਹੈ ਕਿ ਪਰਮਾਤਮਾ ਚ ਜਦੋਂ ਲੀਨ ਹੋਣਾ ਨਾ, ਮਨੁੱਖ ਨੇ ਇੱਕ ਛਿੰਨ ਚ ਹੀ ਹੋ ਜਾਣਾ, ਉਹਨੂੰ ਕੋਈ ਵਰੇ ਨਹੀਂ ਲੱਗਣੇ, ਉਹਨੂੰ ਕੋਈ ਵਰੇ ਨਹੀਂ ਲੱਗਣੇ, ਜੋ ਕੁਝ ਵਾਪਰਦਾ ਨਾ ਇੱਕ ਛਿੰਨ ਚ ਵਾਪਰਦਾ। ਦੇਖੋ ਬੱਚੇ ਦਾ ਜਨਮ ਹੋਣਾ ਹੁੰਦਾ ਇੱਕ ਛਿੰਨ ਚ ਤਾਂ ਨਹੀਂ ਹੁੰਦਾ, ਬੱਚੇ ਦੀ ਹੋਂਦ ਬਣਦੀ 9 ਮਹੀਨੇ ਲੱਗ ਜਾਂਦੇ ਨੇ, ਤੇ ਉਦੋਂ ਬਾਅਦ ਕਿਤੇ ਉਹ ਜਦੋਂ ਸੰਪੂਰਨ ਹੁੰਦਾ ਹੈ ਫਿਰ 10ਵੀਂ ਮਾਸੀ ਹੁਕਮ ਬਾਲਕ ਜਨਮ ਲਿਆ। ਬੰਦੇ ਨੇ ਮਰਨਾ ਹੁੰਦਾ ਇੱਕ ਛਿੰਨ ਚ ਨਹੀਂ ਮਰਦਾ, ਜਿਉਂਦਿਆਂ ਭਾਵੇਂ ਜਿੰਨਾ ਚਿਰ ਮਰਜ਼ੀ ਲੱਗਦਾ, ਮਰਦਾ ਤੇ ਇੱਕ ਛਿੰਨ ਵਿੱਚ ਹੀ ਹੈ ਨਾ। ਤਿਆਰੀ ਚ ਬੰਦੇ ਦੀ ਬਣਤਰ ਬਣ ਚ 9 ਮਹੀਨੇ ਲੱਗਣ, ਪਰ ਜਨਮ ਤਾਂ ਇੱਕ ਛਿੰਨ ਚ ਹੀ ਹੋ ਜਾਂਦਾ ਨਾ। ਇਵੇਂ ਸਾਰੀ ਜ਼ਿੰਦਗੀ ਤਿਆਰੀ ਕਰਦੇ, ਕੋਈ 100 ਸਾਲ, ਕੋਈ 50 ਸਾਲ, 60 ਸਾਲ, ਮਰਦਾ ਤੇ ਇੱਕ ਛਿੰਨ ਵਿੱਚ ਹੈ ਨਾ। ਇਵੇਂ ਗਿਆਨ ਪ੍ਰਾਪਤ ਕਰਨ ਲਈ ਅਸੀਂ ਜਨਤ ਯਤਨ ਕਰਦੇ ਹਾਂ, ਮਿਹਨਤ ਕਰਦੇ ਹਾਂ, ਪਰ ਗਿਆਨ ਇੱਕ ਛਿਨ ਵਿੱਚ ਹੀ ਹੋ ਜਾਂਦਾ ਨਾ, ਇੱਕ ਛਿਨ ਵਿੱਚ। ਪਰਮਾਤਮਾ ਨਾਲ ਜਦੋਂ ਸਾਂਝ ਬਣਨੀ ਹੈ ਉਹ ਇੱਕ ਛਿਨ ਵਿੱਚ ਹੀ ਬਣ ਜਾਣੀ ਹੈ, ਉਹਦੇ ਲਈ ਕੋਈ ਟਾਈਮ ਨਹੀਂ ਲੱਗਣਾ। ਅਗਲੀ ਗੱਲ ਕਿ ਪਰਮਾਤਮਾ ਨੂੰ ਮਿਲਣ ਲਈ ਕੋਈ ਜ਼ੋਰ ਲਾਉਣ ਦੀ ਲੋੜ ਨਹੀਂ ਕਿ ਜ਼ੋਰ ਲਾਓ, ਇੱਕ ਕੁਦਰਤੀ ਪ੍ਰਕਿਰਿਆ ਹੈ। ਸਤਿਗੁਰੂ ਜੀ ਦੇ ਬਚਨ ਨੇ ਕਿ ਸਹਿਜੇ ਹੀ, ਗੁਰੂ ਗ੍ਰੰਥ ਸਾਹਿਬ ਜੀ ਦਾ ਇੱਕ ਬਚਨ ਹੈ ਕਿ ਆਹ ਪੜ੍ਹੀਏ ਕਿਆ ਗੁਣੀਏ ਕਿਆ ਵੇਦ ਪੁਰਾਣਾ ਸੁਣੀਏ, ਪੜ੍ਹੇ ਸੁਣੇ ਕਿਆ ਹੋਈ ਜੋ ਸਹਿਜ ਨਾ ਮਿਲਿਓ ਸੋਈ। ਸਹਿਜ ਦਰਸ ਸੁਤੇ ਸਿੱਧ ਨੈਚੁਰਲੀ ਕੁਦਰਤੀ, ਜਦੋਂ ਪਰਮਾਤਮਾ ਚ ਲਿਵਲੀਨ ਹੋਣਾ ਨਾ ਉਹ ਸੁਤੇ ਸਿੱਧ ਹੀ ਹੋ ਜਾਣਾ, ਅਭੇਦ ਹੋ ਜਾਣਾ ਆਪਾਂ। ਹੁਣ ਤੁਹਾਨੂੰ ਨੀਂਦ ਨਹੀਂ ਆਉਂਦੀ, ਨੀਂਦ ਤਾਂ ਇੱਕ ਕੁਦਰਤੀ ਕਿਰਿਆ ਹੈ ਨਾ। ਜੇ ਤੁਸੀਂ ਤੰਦਰੁਸਤ ਹੋ, ਮਾਨਸਿਕ ਤੌਰ ਤੇ ਬਿਖਰ ਤੇ ਨੀਂਦ ਥੱਕੇ ਹੋ, ਤੁਸੀਂ ਆਪਣੇ ਆਪ ਨੀਂਦ ਆ ਜਾਏ। ਨੀਂਦ ਆਉਂਦੀਆਂ ਕੋਈ ਟਾਈਮ ਲੱਗਦਾ? ਆਪਾਂ ਕਹਿੰਦੇ ਪਤਾ ਨਹੀਂ ਕਿਹੜੇ ਵੇਲੇ ਨੀਂਦ ਆ ਗਈ, ਕਿਹੜੇ ਵੇਲੇ ਨੀਂਦ ਆ ਗਈ। ਇੱਕ ਛਿਨ ਚ ਨੀਂਦ ਆ ਜਾਂਦੀ ਜਦੋਂ ਆਉਣੀ ਹੁੰਦੀ ਹੈ। ਤੁਹਾਨੂੰ ਭੁੱਖ ਨਹੀਂ ਲੱਗਦੀ, ਨੀਂਦ ਨਹੀਂ ਆਉਂਦੀ, ਤੁਸੀਂ ਕਹੋ ਜੀ ਜ਼ੋਰ ਲਾਓ, ਨੰਗੇ ਪੈਰੀ ਫਿਰੋ, ਫੇਰ ਨੀਂਦ ਆਏਗੀ, ਆ ਜਾਏਗੀ ਕੋਈ? ਨੀਂਦ ਤਾਂ ਇੱਕ ਕੁਦਰਤੀ ਪ੍ਰਕਿਰਿਆ ਹੈ। ਭੁੱਖ ਲੱਗਣਾ ਇੱਕ ਕੁਦਰਤੀ ਪ੍ਰਕਿਰਿਆ, ਤੁਸੀਂ ਤੰਦਰੁਸਤ ਹੋ, ਮਿਹਨਤ ਕਰਦੇ, ਭੁੱਖ ਆਪਣੇ ਆਪ ਲੱਗੇਗੀ। ਪਰ ਤੁਹਾਨੂੰ ਭੁੱਖ ਨਹੀਂ ਲੱਗਦੀ, ਤੁਸੀਂ ਕਹੋ ਜੀ ਰੌਲਾ ਪਾਓ, ਭੁੱਖ ਲੱਗ ਜੇ, ਜ਼ੋਰ ਲਾਓ, ਭੁੱਖ ਲੱਗ ਜਾਏਗੀ? ਕਿਤੇ ਨਹੀਂ ਲੱਗੇਗੀ। ਇਹ ਇੱਕ ਕੁਦਰਤੀ ਪ੍ਰਕਿਰਿਆ ਹੈ। ਪਰਮਾਤਮਾ ਨੂੰ ਮਿਲਣ ਲਈ ਤੁਸੀਂ ਰੌਲਾ ਪਾਓ ਜੀ, ਨੰਗੇ ਪੈਰੀ ਫਿਰੋ ਜੀ, ਲੰਘਣਾ ਜਾਓ, ਇੱਦਾਂ ਰੱਬ ਨਹੀਂ ਮਿਲਣਾ, ਇੱਕ ਕੁਦਰਤੀ ਦਾਤ ਹੈ। ਜਿਉਂ ਜਿਉਂ ਤੁਸੀਂ ਆਪਣੀ ਸੁਰਤ ਨੂੰ ਸਵਾਰੀ ਜਾਓਗੇ, ਬਾਬਾ ਫਰੀਦ ਸਾਹਿਬ ਦਾ ਇੱਕ ਬੜਾ ਪਿਆਰਾ ਬਚਨ, ਆਪ ਸਵਾਰੇ ਮੈਂ ਮਿਲੇ, ਮੈਂ ਮਿਲਿਆ ਸੁਖ ਹੋਏ, ਫਰੀਦਾ ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ ਹੋਏ। ਆਪ ਸਵਾਰੇ, ਆਪਣੇ ਆਪ ਨੂੰ ਸਵਾਰਨ ਦੀ ਲੋੜ ਹੈ। ਇਹ ਧਰਮ ਸਥਾਨ ਸਾਨੂੰ ਆਪਣੇ ਆਪ ਨੂੰ ਸਵਾਰਨ ਦੀ ਪ੍ਰੇਰਣਾ ਦੇਣ ਲਈ ਨਹੀਂ ਨੇ, ਇਹ ਕੋਈ ਮੱਥਾ ਟੇਕਣੀ, ਮੱਥਾ ਟੇਕਾਂਗੇ ਰੱਬ ਮਿਲ ਜਾਏਗਾ, ਮੱਥਾ ਟੇਕੋ ਜੀ ਆਇਆਂ ਨੂੰ। ਇਹ ਪੂਜਾ ਦਾ ਸਥਾਨ ਨਹੀਂ ਗੁਰਦੁਆਰਾ, ਗੁਰਦੁਆਰਾ ਗਿਆਨ ਦਾ ਕੇਂਦਰ ਹੈ, ਗੁਰਦੁਆਰਾ ਸਾਡਾ ਸਕੂਲ ਹੈ, ਗੁਰਦੁਆਰਾ ਸਾਡੀ ਪਾਠਸ਼ਾਲਾ ਹੈ। ਅਸੀਂ ਇੱਥੇ ਸਟੂਡੈਂਟ ਬਣ ਕੇ ਆਉਣਾ, ਕੁਝ ਜਾਣਨ ਲਈ ਆਉਣਾ, ਕੁਝ ਸਮਝਣ ਲਈ ਆਉਣਾ। ਜੇ ਅਸੀਂ ਜਾਣਨ ਲਈ ਨਹੀਂ ਆਏ ਤੇ ਭਾਵੇਂ ਸਾਰੀ ਜ਼ਿੰਦਗੀ ਆਈ ਜਾਏ, ਕੀ ਹੋ ਜਾਏਗਾ? ਸਕੂਲੇ ਬੱਚਾ ਜਾਂਦਾ ਹੈ ਨਾ, ਜੇ ਉਹ ਪੜ੍ਹਨ ਲਈ ਨਹੀਂ ਜਾਂਦਾ, ਸਮਝਣ ਲਈ ਨਹੀਂ ਜਾਂਦਾ, ਲਾਈ ਜਾਏ ਗੇੜੇ ਜਿੰਨੇ ਮਰਜ਼ੀ, ਉਹ ਕੋ ਅਗਲੀ ਕਲਾਸ ਥੋੜੋ ਚੱਲਿਆ ਜਾਏਗਾ, ਉਹ ਕੋ ਡਾਕਟਰ ਥੋੜੋ ਬਣ ਜਾਏਗਾ। ਅਸੀਂ ਗੁਰਦੁਆਰੇ ਆਉਂਦੇ ਕੁਝ ਸਮਝਣ ਲਈ ਆਉਣਾ, ਕੁਝ ਜਾਣਨ ਲਈ ਆਉਣਾ। ਗੁਰੂ ਤੋਂ ਕਹਿੰਦਾ ਇੱਕ ਗੱਲ ਸੁਣ ਲਓ ਮੇਰੀ, ਇੱਕ ਗੱਲ ਹੀ ਸਮਝ ਲਓ, ਸੁਣ ਉਪਦੇਸ਼, ਹਿਰਦੇ ਵਸਾਵੋ, ਮਨ ਇੱਛੇ ਨਾਨਕ ਫਲ ਪਾਓ। ਬਾਬਾ ਫਰੀਦ ਸਾਹਿਬ ਜੀ ਕਹਿੰਦੇ ਆਪ ਸਵਾਰੇ, ਮੈਨੂੰ ਰੱਬ ਨੇ ਕਿਹਾ ਆਪਣੇ ਆਪ ਨੂੰ ਸਵਾਰ ਲੈ। ਤੁਸੀਂ ਕਹੋ ਜੀ ਅਸੀਂ ਤੇ ਕੱਪੜੇ ਬੜੇ ਸੋਹਣੇ ਪਾਏ, ਪ੍ਰੈਸ ਕੀਤੇ ਹੋਏ ਨੇ, ਸੈਂਟ ਸੁਣ ਲਾਇਆ, ਇਹਦੂ ਵਧੀਆ ਕੀ ਸਵਰਨਾ? ਗੁਰਬਾਣੀ ਕਹਿੰਦੀ ਬਾਹਰੋਂ ਹੀ ਸਵਰੇ, ਅੰਦਰ ਤਨੀਨਾ ਸਵਰੇ, ਜੀਓ ਮੈਲੇ, ਬਾਹਰੋਂ ਨਿਰਮਲ, ਅੰਦਰ ਤਾਂ ਮੈਲ ਭਰੀ ਪਈ, ਅੰਦਰਲੀ ਮੈਲ ਨੂੰ ਕੱਟਣਾ। ਅੰਦਰ ਮੈਲ ਈਰਖਾ ਦੀ ਹੈ, ਕ੍ਰੋਧ ਦੀ ਹੈ, ਹੰਕਾਰ ਦੀ ਹੈ, ਅਗਿਆਨਤਾ ਦੀ ਹੈ, ਅੰਦਰ ਸਾਡੇ ਮੈਲ ਦਵੈਸ ਦੀ ਹੈ, ਸਾਡੇ ਅੰਦਰ ਪਤਾ ਨਹੀਂ ਕਿੰਨੇ ਕੌਗਣ ਬੈਠੇ ਹੋਏ ਨੇ, ਸਾਡੇ ਅੰਦਰ ਕਿੰਨੇ ਜਾਨਵਰ ਬੈਠੇ ਹੋਏ ਨੇ, ਉਹ ਕੱਢਣੇ ਨੇ, ਅੰਦਰੋਂ ਮੈਲ ਕੱਢਣੀ ਹੈ। ਮੈਲ ਨਿਕਲੇਗੀ ਗੁਰਬਾਣੀ ਰਾਹੀਂ, ਪ੍ਰਮਾਤਮਾ ਦੇ ਪਿਆਰ ਜੁੜਿਆ। ਗੁਰਬਾਣੀ ਕਹਿੰਦੀ ਪ੍ਰਭ ਕੈ ਸਿਮਰਨ ਮਨ ਕੀ ਮਾਲ ਜਾਏ। ਜਦੋਂ ਤੁਸੀਂ ਪ੍ਰਮਾਤਮਾ ਦਾ ਵਾਰ ਵਾਰ ਸਿਮਰਨ ਕਰੋਗੇ, ਪ੍ਰਮਾਤਮਾ ਦੇ ਸਿਮਰਨ ਦੱਤ ਕੇ ਪ੍ਰਮਾਤਮਾ ਦੇ ਗੁਣਾਂ ਨੂੰ ਯਾਦ ਕਰਨਾ, ਜਦੋਂ ਅਸੀਂ ਪ੍ਰਮਾਤਮਾ ਨੂੰ ਕਿਸੇ ਵੀ ਨਾਮ ਨਾਲ ਚੇਤੇ ਕਰੀਏ, ਕੋਈ ਰਾਮ ਕਹੇ, ਕੋਈ ਵਾਹਿਗੁਰੂ ਕਹੇ, ਕੋਈ ਅੱਲਾ ਕਹੇ, ਕਿਸੇ ਵੀ ਨਾਮ ਨਾਲ ਯਾਦ ਕਰੇ ਪ੍ਰਮਾਤਮਾ ਨੂੰ, ਕਿਸੇ ਵਿਅਕਤੀ ਨੂੰ ਨਹੀਂ, ਸਰੀਰਧਾਰੀ ਨੂੰ ਨਹੀਂ, ਕਰੇ ਪ੍ਰਮਾਤਮਾ ਨੂੰ ਯਾਦ। ਹੁਣ ਤੁਸੀਂ ਕਹੋ ਜੀ ਪ੍ਰਮਾਤਮਾ ਕਿਹੋ ਜਿਹਾ ਹੈ? ਜੇ ਪ੍ਰਮਾਤਮਾ ਨੂੰ ਜਾਣਨਾ ਨਾ, ਸਭ ਤੋਂ ਵਧੀਆ ਤਸਵੀਰ ਸਤਿਗੁਰੂ ਨਾਨਕ ਸਾਹਿਬ ਜੀ ਨੇ ਬਣਾਈ ਪ੍ਰਮਾਤਮਾ ਦੀ, ਸਭ ਤੋਂ ਵਧੀਆ। ਅੱਜ ਤੱਕ ਉਹ ਜੀ ਪ੍ਰਮਾਤਮਾ ਦੀ ਬਣਾ ਹੀ ਕੋਈ ਨਹੀਂ ਸਕਿਆ। ਸ਼ਬਦ ਚਿੱਤਰ ਇੱਕ ਓਅੰਕਾਰ, ਸਤਨਾਮ, ਕਰਤਾ ਪੁਰਖ, ਨਿਰਭਉ, ਨਿਰਵੈਰ, ਅਕਾਲ ਮੂਰਤ, ਅਯੋਨੀ, ਸਹਿਭੰਗ, ਗੁਰਪ੍ਰਸਾਦ, ਇਹਦੂ ਵਧੀਆ ਤੁਹਾਨੂੰ ਪ੍ਰਮਾਤਮਾ ਦਾ ਸ਼ਬਦ ਚਿੱਤਰ ਕਿਤੇ ਨਹੀਂ ਮਿਲੇਗਾ। ਉਹਨੂੰ ਯਾਦ ਕਰਦਿਆਂ ਸਾਡੇ ਅੰਦਰ ਆਏ ਕਿ ਪ੍ਰਮਾਤਮਾ ਤੇ ਨਿਰਵੈਰ ਹੈ, ਉਹ ਨਿਰਭਉ ਹੈ, ਉਹ ਬੜਾ ਦਿਆਲੂ ਹੈ, ਉਹ ਜੂਨਾਂ ਤੋਂ ਰਹਿਤ ਹੈ, ਤੇ ਮੈਂ ਜੇ ਕਾਗਜ਼ ਦੀ ਮੂਰਤ ਅੱਗੇ ਬੈਠਾ ਰਿਹਾ ਰੱਬ ਥੋੜੋ ਹੈ, ਜੇ ਮੈਂ ਪੱਥਰ ਦੀ ਮੂਰਤ ਮੂਹਰੇ ਬੈਠਾ ਰਿਹਾ, ਬੰਦੇ ਮੂਹਰੇ ਬੈਠਾ, ਰੱਬ ਥੋੜੋ ਹੈ? ਰੱਬ ਤਾਂ ਬਣਾਇਆ ਹੋ ਸਕਦਾ ਪਰ ਰੱਬ ਨਹੀਂ ਹੈ, ਰੱਬ ਤੇ ਅਜੂਨੀ ਹੈ, ਰੱਬ ਤੇ ਸਹਿਵ ਹੈ, ਪ੍ਰਕਾਸ਼ ਸਹਿਭੰਗ ਹੈ, ਪ੍ਰਕਾਸ਼ਮਾਨ ਹੈ ਆਪਣੇ ਆਪ ਤੋਂ। ਇਸ ਕਰਕੇ ਜਿਉਂ ਜਿਉਂ ਉਹਨੂੰ ਸਿਮਰੀਏ, ਦੇਖੋ ਨਾ ਕਿਸੇ ਵਿਅਕਤੀ ਨਾਲ ਤੁਹਾਡੀ ਸਾਂਝ, ਕਿਸੇ ਮਨਿਸਟਰ ਨਾਲ, ਕਿਸੇ ਅਫਸਰ ਦੇ ਨਾਲ, ਉਹਦੇ ਸੁਭਾਅ ਦਾ ਤੁਹਾਨੂੰ ਪਤਾ ਹੈ, ਜਦੋਂ ਤੁਸੀਂ ਉਹਦਾ ਨਾਂ ਲੈਂਦੇ ਆਪਾਂ ਕਹਿੰਦੇ ਉਹ ਤੇ ਬੜਾ ਦਿਆਲੂ ਹੈ, ਉਹ ਤੇ ਬੜਾ ਚੰਗਾ, ਜਾਂ ਆਪਾਂ ਕਹਿੰਦੇ ਉਹ ਤੇ ਬੜਾ ਹੰਕਾਰੀ ਹੈ, ਉਹਦਾ ਬੜਾ ਕੁਪੱਤਾ ਹੈ, ਉਹਦਾ ਬੜਾ ਨਿਕੰਮਾ, ਉਹਦੇ ਗੁਣ ਔਗਣ ਸਾਡੀ ਸੁਰਤ ਚ ਆ ਜਾਂਦੇ ਨੇ। ਜਦੋਂ ਅਸੀਂ ਪ੍ਰਮਾਤਮਾ ਨੂੰ ਯਾਦ ਕਰੀਏ, ਉਹਦੇ ਗੁਣ ਸਾਡੀ ਸੁਰਤ ਵਿੱਚ ਆ ਜਾਣ, ਉਹਦੇ ਗੁਣਾਂ ਨੂੰ ਯਾਦ ਕਰੀਏ, ਜਿਉਂ ਜਿਉਂ ਗੁਣ ਯਾਦ ਕਰਾਂਗੇ ਸਾਡੇ ਅੰਦਰ ਵੀ ਉਹ ਗੁਣ ਆ ਜਾਣਗੇ। ਅਸੀਂ ਗੁਣਾਂ ਵਾਲੇ ਬਣ ਜਾਵਾਂਗੇ, ਸਾਡੇ ਅੰਦਰ ਔਗੁਣ ਮਿਟਦੇ ਜਾਣਗੇ, ਔਗੁਣਾਂ ਨੂੰ ਵੀ ਦੂਰ ਕਰਨੇ ਨੇ, ਅਤੇ ਜਿਉਂ ਜਿਉਂ ਗੁਣਾਂ ਨੂੰ ਯਾਦ ਕਰਾਂਗੇ ਔਗੁਣ ਮਿਟਦੇ ਜਾਣਗੇ, ਜਿਉਂ ਜਿਉਂ ਗੁਣਾਂ ਵਾਲੇ ਬਣ ਜਾਂਗੇ ਰੱਬ ਦੇ ਦਰ ਤੇ ਪ੍ਰਵਾਨ ਹੋ ਜਾਵਾਂਗੇ। ਔਗੁਣਾਂ ਵਾਲਾ ਬੰਦਾ ਤੇ ਦੁਨੀਆਂ ਨੂੰ ਵੀ ਨਹੀਂ ਚੰਗਾ ਲੱਗਦਾ, ਔਗੁਣੇ ਆ ਰੇ ਮਾਨਸ ਹੈ ਭਲੋ ਨਾ ਕਹਿ ਕੋਈ, ਔਗੁਣਾਂ ਵਾਲੇ ਨੂੰ ਕੋਈ ਚੰਗਾ ਨਹੀਂ ਗਿਣਦਾ, ਤੇ ਰੱਬ ਕਿਉਂ ਚੰਗਾ ਗਿਣੇਗਾ ਭਾਈ। ਇਸ ਕਰਕੇ ਅਸੀਂ ਉਹਨੂੰ ਯਾਦ ਕਰਨਾ, ਗੁਰਦੁਆਰੇ ਆਉਣਾ, ਬਾਣੀ ਪੜ੍ਹਨੀ, ਧਰਮ ਸਥਾਨਾਂ ਤੇ ਜਾਣਾ, ਆਪਣੇ ਅੰਦਰੋਂ ਔਗੁਣ ਮੇਟਣ ਦੇ ਲਈ, ਹੰਕਾਰ ਮੇਟਣ ਦੇ ਲਈ। ਤੇ ਇੱਥੇ ਵੀ ਸਾਹਿਬ ਜੀ ਨੇ ਕਿਹਾ ਕਿ ਜਿਹੜੇ ਬਾਣੀ ਦੇ ਰਾਹੀਂ ਆਪਣੇ ਆਪ ਨੂੰ ਸਵਾਰ ਲੈਂਦੇ ਨੇ ਉਹ ਪਰਮਾਤਮਾ ਵਿੱਚ ਅਭੇਦ ਹੋ ਜਾਂਦੇ ਹਨ।
1: ਯਾ ਤੇ ਰਟਹੋ ਸਦਾ ਗੁਰਬਾਣੀ।
0: ਇਸ ਕਰਕੇ ਭੀ ਰੋਜ਼ ਬਾਣੀ ਪੜਿਆ ਕਰੋ। ਸਾਨੂੰ ਤੇ ਸਾਡੇ ਸਤਿਗੁਰੂ ਜੀ ਨੇ ਵਾਰ ਵਾਰ ਪ੍ਰੇਰਣਾ ਕੀਤੀ ਹੈ ਭਾਈ, ਸਿੱਖੋ ਸ਼ਬਦ ਪਿਆਰਿਓ ਜਨਮ ਮਰਨ ਕੀ ਟੇਕ, ਗਾਵੋ ਸੱਚੀ ਬਾਣੀ ਆਵੋ ਸਿੱਖ ਸਤਿਗੁਰ ਕੇ ਪਿਆਰਿਓ, ਗਾਵੋ ਸੱਚੀ ਬਾਣੀ ਆਵੋ ਸਿੱਖ

0: साहिब श्री गुरु अमरदास जी कहते प्यारे सिखो बाणी पढ़िया करो, बाणी गाया करो, ज्यो ज्यो बाणी नाल प्यार करोगे गुरु तुहानू प्यार करेगा। जे गुरु दे बचन तुहानू मिठे लगणगे तुसी गुरु नू भी चंगे लगोगे। जिन्हों गुरु के बचन मिठे लगन लग पे वह ते रब दे दर ते प्रवान हो जांदा, क्योंकि बाणी निरोल परमात्मा नाल जोड़दी है। गुरबाणी किसे कर्मकांड दी गल नहीं करदी, किसे मनुख दी वडियाई दी गल नहीं करदी, गुरबाणी निरोल परमात्मा नाल जोड़दी है। ते साहिब कहिंदे भाई जिहड़े नित बाणी पढ़दे ने फिर वह परमात्मा विच लिवलीन हो जांदे हन।
1: जगत उदाहरण परख निशानी,
0: जगत दा उधार करन दे लई इह बाणी सतगुरु जी ने सानू दित्ती है, मनुखता दा उधार करन। गुरु ग्रंथ साहिब जी दी जिहड़ी पावन बाणी है इस समुची मानवता दी एक अमोल विरासत है, समुची मानवता दी। इत्थे कल्ले सिख दी गल नहीं है, इत्थे मुसलमान दी गल है, इत्थे ब्राह्मण दी गल है, इत्थे जोगी दी गल है, इत्थे राजे दी गल है, इत्थे प्रजा दी गल है, इत्थे किसान दी गल है, इत्थे दुकानदार दी गल है, इत्थे नौकरी करन वाले दी गल है, इत्थे व्यापार करन वाले दी गल है, इत्थे बच्चे दी गल है, जवान दी गल है, इस्त्री दी गल है, बुजुर्ग दी गल है। तुसीं जिहड़ी गल मर्जी लभ लो गुरु ग्रंथ साहिब विचों, पर मसला है कि जे बाणी पढ़ांगे तो फिर पता लगेगा ना। गुरु ग्रंथ साहिब जी नूं असीं बड़े बड़े कीमती रुमाले भेट करदे हां, चंगी गल है साडे वड्डे भाग ने, पर गुरु ग्रंथ साहिब जी दी पवित्र बाणी नूं पढ़िया करिए। मिस्टर टाइन भी इह गल कहिंदा है जदों दुनिया दे धर्मां दी सभा किते इकट्ठी होएगी उत्थे गुरु ग्रंथ साहिब जी दी बाणी इक खास गल कहेगी लोकां नूं। इह मिस्टर टाइन भी आर्जेंटाइन भी इक विद्वान जिहड़ा है उह गल कहिंदा कि जिथे धर्मां दी सभा जदों बैठेगी गुरु ग्रंथ साहिब जी दी पवित्र बाणी एक खास गल कही। हुण यूएनओ च गूंजन लग पई गुरबाणी दी गल, यूएनओ च थां थां ती चर्चा चलदी है, वह जिहड़ी खास गल है वह कौन दसेगा भाई गुरबाणी दी? वह जिहड़ा पढ़ेगा वही दसेगा ना। ते जे असीं पढ़ांगे ही नहीं ते किवें दसांगे असीं? असीं कहांगे असीं गुरु ग्रंथ साहिब दे सिख, कोई सानूं पुछ ले कि गुरु ग्रंथ साहिब किन्ने भगतां दी बाणी असीं देखीए इधर उधर। गुरुप्रभ आउणा ना पंजवें पातशाह जी दा, नौजवानों ने थां थां ते मिठे पानी दीआं छबीलां लाईआं हुंदीआं ने, उन्हें पुछ लो भी कादा पुरब जिहदे मिठे पानी दा पुरब है। वह इन्ने महान उत्तम पुरब नूं इनकलाबी दिन नूं असीं मिठे पानी दा दिहाड़ा बना के रखता। चाहीदा तां सी कि उत्थे नाल नाल असीं लंगर लाउंदे इतिहास दा लोकां नूं दसदे कि साडे सतगुरु जी ने मनुखता दी खातर एड्डी वड्डी कुरबानी कीती है। तत्ती तवी ते बैठ जाणा कोई मामूली गल नहीं है, असीं उंगल ला के देखिए तत्ते तवे ते पता लग जाएगा। ते असीं उहनूं मिठे पानी च बदल के रखदा, रोक रोक के सड़कां मिठा पानी पीजो मिठा पानी पीजो करन लग पए आपां। रोज पियाओ पानी लोकां नूं, बड़ी खुशी गल है। पर एक दिन इस गल के जी मिठे पानी दा पुरब है तो बड़ी हैरानी दी गल है कि असीं अजे तक अपने बच्चियां नूं नहीं समझा सके पुरब कादा है भाई, इस दिन की महानता की है। उहदा कारण कि असीं पढ़दे नहीं आ, असीं गल्लां करदे आ पढ़दे नहीं है। आ साउथ दे लोकी आ ना, साउथ दे उन्हां दे घरां च जाओ। मैं एक दिन एक अपने डाक्टर साहब दी गल सुन रहा सी, कोई यूनिवर्सिटी दा डाक्टर सी अपनी दा, कहिंदा साउथ च गए अपने एक मित्र दे कोल, ते ओह सानू पहला लै गया एक कमरे च, कहिंदा जी आ ते मेरे ना पिता जी दी लाइब्रेरी, 1000-2000 बुक दे आ पिता जी दी लाइब्रेरी है, आ मेरी माता दी लाइब्रेरी है, आ मेरी घर वाली दी लाइब्रेरी, आ मेरी लाइब्रेरी। साडे घर तां जे इक अद्धी किताब पई उह ते मिट्टी जमी हुंदी, असीं पढ़दे ही नहीं। ਤੁਸੀਂ ਵੈਸਟਰਨ ਕੰਟਰੀ ਦੀ ਗੱਲ ਕਰਦੇ ਹੋ, ਕਦੀ ਵੈਸਟਰਨ ਕੰਟਰੀ ਜਾਓ? ਮੈਂ ਤੇ ਬਹੁਤ ਗਿਆ। ਉਹ ਲੋਕ ਜੇ ਕਿਤੇ ਬੱਸ ਸਟਾਪ ਤੇ ਵੀ ਖੜੇ ਕੋਈ ਨਾ ਕੋਈ ਮੈਗਜ਼ੀਨ ਪੜ੍ਹਦੇ ਹੁੰਦੇ ਨੇ, ਕੋਈ ਬੁੱਕ ਪੜ੍ਹਦੇ ਹੁੰਦੇ ਨੇ। ਮੈਨੂੰ ਡਾਕਟਰ ਸਵਰਾਜ ਸਿੰਘ ਜੀ ਨੇ ਬੜੇ ਇੱਕ ਸਿਆਣੇ ਦਾਨੇ ਬੰਦੇ ਅਮਰੀਕਾ ਤੋਂ, ਹੁਣ ਤਾਂ ਕੇਸਾਧਾਰੀ ਦਸਤਾਰ ਜਾਉਣ ਲੱਗ ਪਏ, ਉਹਨਾਂ ਨੇ ਇੱਕ ਵਾਰੀ ਇੱਕ ਲੇਖ ਲਿਖਿਆ ਸੀ ਕੈਨੇਡਾ ਤੋਂ, ਇੱਕ ਅਜੀਤ ਅਖਬਾਰ ਚੱਲਦੀ ਸੀ ਉਹਦਾ ਸੰਪਾਦਕੀ ਲੇਖ ਵਿੱਚ ਉਹਨਾਂ ਖ਼ਬਰ ਛਾਪੀ ਸੀ। ਕਹਿੰਦੇ ਮੈਂ ਦਿੱਲੀ ਤੋਂ ਕੋਰੀਆ ਨੂੰ ਜਾ ਰਿਹਾ ਸੀ ਤੇ ਉਹਦੇ ਚ ਕਈ ਤਰ੍ਹਾਂ ਦੇ ਰੋਗ ਹੁੰਦੇ ਨੇ, ਕੋਰੀਅਨ ਏਅਰਲਾਈਨ ਸੀ ਤੇ ਉਹਦੇ ਵਿੱਚ ਕਹਿੰਦੇ ਜਿਹੜੇ ਤੇ ਜੈਪਨਸ ਲੋਕ ਸਨ ਨਾ ਉਹ ਤੇ ਕੋਈ ਟੈਕਨੀਕਲੀ ਗੱਲ ਆਪਣੇ ਮੁਲਕ ਦੀ ਕਰ ਰਹੇ ਸਨ, ਚਾਈਨੇ ਵੀ ਆਪਣੀ ਕੋਈ ਤਕਨੀਕੀ ਗੱਲ ਕਰ ਰਹੇ ਸਨ, ਜਿਹੜੇ ਗੋਰੇ ਲੋਕ ਸਨ ਉਹ ਕੋਈ ਬੁੱਕ ਪੜ੍ਹ ਰਿਹਾ ਕੋਈ ਮੈਗਜ਼ੀਨ ਪੜ੍ਹ ਰਿਹਾ ਸੀ ਇਹਨਾਂ ਕੰਮਾਂ 'ਚ ਮਸਤੇ। ਸਾਡੇ ਲੋਕ ਪਤਾ ਕੀ ਕਰਦੇ ਸੀ? ਉਹ ਜਿਹੜੀਆਂ ਬੀਬੀਆਂ ਭੈਣਾਂ ਵਿੱਚ ਚਾਹ ਪਾਣੀ ਉਹਨਾਂ ਨੂੰ ਕਹਿੰਦੇ ਹੋਰ ਬੀਅਰ ਲਿਆ ਦੇ ਸਾਨੂੰ, ਹੋਰ ਬੀਅਰ ਲਿਆ ਦੇ, ਸਾਡੇ ਪੀਣ ਤੇ ਲੱਗੇ ਹੋਏ ਨੇ, ਇਹਨੂੰ ਲਾਹਾ ਗਿਣਦੇ ਨੇ। ਇਹ ਸਾਡੀ ਜ਼ਿੰਦਗੀ ਬਣ ਗਈ, ਇਹ ਸਾਡਾ ਸੱਭਿਆਚਾਰ ਬਣ ਗਿਆ, ਸਾਡੀ ਇੱਕ ਪਹਿਚਾਣ ਬਣ ਗਈ, ਅਸੀਂ ਸ਼ਰਾਬ ਪੀਣ ਵਾਲੇ ਹਾਂ। ਪੰਜਾਬ ਦਾ ਜਿਹੜਾ ਰੈਵਨਿਊ ਹੈ ਨਾ ਪੰਜਾਬ ਗੌਰਮੈਂਟ ਦਾ, ਸਭ ਤੋਂ ਜ਼ਿਆਦਾ ਸ਼ਰਾਬ ਤੇ ਹੀ ਹੈ, ਮਾਫ ਕਰਨਾ ਸ਼ਰਾਬ ਤੇ, ਦੁੱਧ ਤੇ ਨਹੀਂ ਹੈ। ਅੱਗੇ ਵੀ ਇੱਕਦਮ ਕਦੀ ਦੁੱਧ ਦੀ ਡੇਰੀਆਂ ਤੇ ਤੁਸੀਂ ਟੌਰ ਦੇਖਿਆ? ਕਦੀ ਸ਼ਰਾਬ ਦੇ ਠੇਕੇ ਦੇਖੋ ਚਮਕਦੇ ਕਿੱਦਾਂ ਉੱਥੇ? ਤੁਸੀਂ ਦੁੱਧ ਵੇਚਣ ਵਾਲਾ ਸਾਰੀ ਜ਼ਿੰਦਗੀ ਟੁੱਟਿਆ ਸਾਈਕਲ ਹੀ ਲਈ ਫਿਰਦਾ ਵਿਚਾਰਾ, ਤੇ ਸ਼ਰਾਬ ਵੇਚਣ ਵਾਲੇ ਅਰਬਪਤੀ ਬਣ ਜਾਂਦੇ ਨੇ ਝੱਟ। ਇਹਦਾ ਮਤਲਬ ਕਿ ਸ਼ਰਾਬ ਬਹੁਤ ਪੀਨੇ, ਚਾਹ ਦੇ ਨਾਲ ਪੀਨੇ, ਅੰਮ੍ਰਿਤ ਕੌੜਾ ਵਿਖਿਆ ਮਿੱਠੀ ਸਾਗਤ ਕੀ ਬਿਰ ਨੈਨੋ ਡੀਠੀ। ਸਾਨੂੰ ਸਵਾਰਨਾ ਪਏਗਾ ਆਪਣੇ ਆਪ ਨੂੰ, ਸੋਚਣਾ ਪਏਗਾ ਕਿ ਸਾਡਾ ਜਿਹੜਾ ਨਾ ਪਹਿਚਾਣ ਸਿਰਫ ਸ਼ਰਾਬੀਆਂ ਚ ਹੀ ਗਿਣੀ ਜਾਣ ਲੱਗ ਪਈ। ਪੰਜਾਬੀਆਂ ਦੀ ਪੰਜਾਬੀ ਯੋਧੇ ਨੇ, ਪੰਜਾਬੀ ਉਹ ਨੇ ਜਿਨ੍ਹਾਂ ਨੇ ਕਦੀ ਸਿਕੰਦਰ ਦੇ ਨਾਲ ਟੱਕਰ ਲਈ ਸੀ। ਸਿਕੰਦਰ ਅਲੈਗਜੈਂਡਰ ਜਿਹਨੂੰ ਕਹਿੰਦੇ ਨੇ, ਪੋਰਸ ਪੰਜਾਬੀ ਸੀ, ਰਾਜਾ ਪੋਰਸ ਨੇ ਸਿਕੰਦਰ ਨਾਲ ਟੱਕਰ ਲਈ ਸੀ। ਤੇ ਅੱਜ ਅਸੀਂ ਟੱਕਰ ਲੈ ਸਕਦੇ, ਉਹੋ ਜਿਹੀ ਗੱਲ ਕਰ ਸਕਦੇ ਆਪਾਂ। ਪੰਜਾਬੀ ਉਹ ਨੇ ਜਿਨ੍ਹਾਂ ਨੇ ਮੁਗਲੀਆ ਹਕੂਮਤ ਦੀਆਂ ਜੜ੍ਹਾਂ ਪੁੱਟ ਕੇ ਰੱਖ ਦਿੱਤੀਆਂ। ਮੁਗਲੀਆ ਹਕੂਮਤ ਜੇ ਹਿੰਦੁਸਤਾਨ ਤੋਂ ਖਤਮ ਹੋਈ ਹੈ ਤੇ ਉਹ ਪੰਜਾਬੀਆਂ ਦੀ ਬਦੌਲਤ ਹੈ। ਚਮਕੌਰ ਦੀ ਜੰਗ ਪੰਜਾਬ ਦੀ ਧਰਤੀ ਤੇ ਹੋਈ ਹੈ, ਜਿੱਥੇ 10 ਲੱਖ ਨੇ ਘੇਰਾ ਪਾਇਆ ਤੇ 40 ਸਿੱਖ ਗੁਰੂ ਦੇ ਪਿਆਰੇ ਜਿਹੜੇ ਨੇ ਉਹ ਲੜ ਰਹੇ ਨੇ। 40 ਸਿੱਖ 10 ਲੱਖ ਨਾਲ ਟੱਕਰ ਲੈਣ, ਹੋਰ ਬੜੀਆਂ ਉਦਾਹਰਣਾਂ ਨੇ, ਇਹਦੋਂ ਵੱਡੀ ਤੇ ਕੋਈ ਨਹੀਂ ਹੋ ਸਕਦੀ। ਸਾਡਾ ਇਹ ਪੰਜਾਬ ਜਿਹੜਾ ਗੁਰਾਂ ਦੇ ਨਾਂ ਤੇ ਜਿਉਂਦਾ ਸੀ, ਅੱਜ ਉਹਦੀ ਸਮਾਜ ਜਿਹੜੀ ਪਹਿਚਾਣ ਹੈ ਨਾ, ਉਹ ਸ਼ਰਾਬ ਦੇ ਨਾਂ ਤੇ ਬਣ ਗਈ, ਨਸ਼ਿਆਂ ਦੇ ਨਾਂ ਤੇ ਬਣ ਗਈ। ਪੰਜਾਬ ਇਹੋ ਜਿਹਾ ਨਹੀਂ ਸਤਿਗੁਰਾਂ ਨੇ ਬਣਾਇਆ। ਸਾਨੂੰ ਪੰਜਾਬ ਚ ਰਹਿਣ ਵਾਲਿਆਂ ਨੂੰ ਸੋਚਣਾ ਪਏਗਾ, ਅਸੀਂ ਆਪਣੇ ਪੰਜਾਬ ਦੇ ਨਾਂ ਨੂੰ ਕਿਵੇਂ ਉੱਚੀਆਂ ਚੁੱਕਣਾ, ਇਹ ਪੰਜਾਬ ਨੂੰ ਅਸੀਂ ਵਧੀਆ ਫੇਰ ਉਵੇਂ ਕਿਵੇਂ ਬਣਾਉਣਾ ਜਿੱਥੇ ਪ੍ਰੋਫੈਸਰ ਪੂਰਨ ਸਿੰਘ ਜੀ ਕਹਿੰਦੇ ਨੇ ਪੰਜਾਬ ਜਿਉਂਦਾ ਗੁਰਾਂ ਦੇ ਨਾਂ ਤੇ। ਪੰਜਾਬੈ ਗੁਰ ਵਡਿਆਈ, ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ ਕਿ ਪੰਜਾਬ ਵਿੱਚ ਗੁਰੂ ਦੀ ਵਡਿਆਈ ਹੈ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਕਿਹਾ ਕਿ ਜਿਹੜਾ ਪਿਆਰ ਕਰੇਗਾ ਪ੍ਰਮਾਤਮਾ ਨੂੰ, ਉਹਨੂੰ ਤੇ ਇੱਕ ਛਿੰਨ ਨਹੀਂ ਲੱਗੇਗਾ ਪ੍ਰਮਾਤਮਾ ਚਲੇ ਰਿਹਾ ਲਈ, ਉਹਨਾਂ ਦੇ ਕਿਤੇ ਬਾਹਰ ਭਟਕਣ ਦੀ ਲੋੜ ਹੀ ਨਹੀਂ। ਕਾਹੇ ਰੇ ਬਨ ਖੋਜਨ ਜਾਹੀ ਸਰਬ ਨਿਵਾਸੀ ਸਦਾ ਅਲੇਪਾ, ਤੋਹੀ ਸੰਗ ਸਮਾਈ ਪੋਹ ਪਮਾਜੋ ਬਾਸ ਬਸਤ ਹੈ ਮੁਕਰ ਮਾਏ ਜੈਸੇ ਛਾਈ, ਤੈਸੇ ਹੀ ਹਰ ਵਸੇ ਨਿਰੰਤਰ ਘਟ ਹੀ ਖੋਜੋ ਭਾਈ। ਅੰਦਰ ਝਾਤ ਮਾਰੋ ਆਪਣੇ, ਤੇ ਗੁਰਬਾਣੀ ਸਾਨੂੰ ਆਪਣੇ ਅੰਦਰ ਹੀ ਝਾਤ ਮਾਰਨ ਦੀ ਪ੍ਰੇਰਣਾ ਕਰਦੀ। ਬੰਦੇ ਖੋਜ ਦਿਲ ਹਰ ਰੋਜ਼, ਹਰ ਰੋਜ਼ ਆਪਣੇ ਅੰਦਰ ਝਾਤ ਮਾਰਿਆ ਕਰ।
1: ਉਠਤ ਬੈਠਤ ਤਿਤ ਕਹਿ ਚਾਲੇ,
0: ਜਿਹੜਾ ਬੰਦਾ ਉੱਠਦਿਆਂ ਬੈਠਦਿਆਂ ਸੁੱਤਿਆਂ ਜਾਗਦਿਆਂ ਹਰ ਵੇਲੇ ਪਰਮਾਤਮਾ ਨੂੰ ਚੇਤੇ ਰੱਖਦਾ ਹੈ।
1: ਪਠੋ ਸ਼ਬਦ ਨਿਤ ਰਹੋ ਸੁਖਾਲੇ,
0: ਉਹ ਭਾਈ ਉੱਠਦਿਆਂ ਬੈਠਦਿਆਂ ਸ਼ਬਦ ਨਾਲ ਜੁੜੇ ਰਹੋ, ਸੁਖੀ ਰਹੋਗੇ। ਜਿੰਨਾ ਸ਼ਬਦ ਨਾਲ ਪਿਆਰ ਪਾਓਗੇ ਉਹਨੇ ਸੁਖੀ ਰਹੋਗੇ।
1: ਬਹੁਰ ਨਾ ਹੋਏ ਜਗਤ ਮੈਂ ਫੇਰਾ,
0: ਜੇ ਤੁਹਾਡੀ ਸੁਰਤ ਬਾਣੀ ਨਾਲ ਜੁੜ ਗਈ, ਪਰਮਾਤਮਾ ਨਾਲ ਜੁੜ ਗਈ, ਫਿਰ ਆਉਣ ਜਾਣ ਦਾ ਗੇੜ ਖਤਮ ਹੋ ਜਾਏਗਾ। ਸਤਿਗੁਰੂ ਜੀ ਨੇ ਕਿਹਾ, ਜਾਂ ਕੋ ਆਏ ਸੋਈ ਬਿਹਾਜੋ, ਹਰ ਗੁਰ ਤੇ ਮਨ ਹੈ ਬਸੇਰਾ, ਨਿਜ ਘਰ ਮਹਿਲ ਪਾਵੋ ਸੁਖ ਸਹਿਜੇ, ਬਹੁਰ ਨਾ ਹੋਏ ਗੋ ਫੇਰਾ। ਮੁੜ ਕੇ ਆਉਣ ਜਾਣ ਦਾ ਗੇੜ ਨਹੀਂ ਪਵੇਗਾ।
1: ਹੈ ਉਭਾਰਨ ਗੁਰੂ ਬਡੇਰਾ,
0: ਔਰ ਗੁਰੂ ਤੁਹਾਨੂੰ ਪਾਰ ਉਤਾਰ ਦੇਵੇਗਾ। ਜੇ ਗੁਰੂ ਕੀ ਬਾਣੀ ਨਾਲ ਜੁੜੋਗੇ, ਗੁਰੂ ਤੁਹਾਡਾ ਪਾਰ ਉਤਾਰਾ ਕਰ ਦੇਵੇਗਾ।
1: ਤਿਮਹੀ ਸਤਨਾਮ ਸਿਮਰਿਜੈ,
0: ਇਸ ਤਰ੍ਹਾਂ ਹਰ ਵੇਲੇ ਉਸ ਪ੍ਰਮਾਤਮਾ ਦੇ ਸਦਾ ਕਾਇਮ ਰਹਿਣ ਵਾਲੇ ਨਾਮ ਨੂੰ ਚੇਤੇ ਰੱਖਿਆ ਕਰੋ।
1: ਇੱਕ ਵੀ ਸਵਾਸ ਨਾ ਬਿਰਥਾ ਲਿਜੈ,
0: ਕੋਈ ਸਵਾਸ ਉਹਦੀ ਜਾਤ ਤੋਂ ਬਿਨਾਂ ਨਹੀਂ ਜਾਣਾ ਚਾਹੀਦਾ, ਬਿਰਥਾ ਨਹੀਂ ਜਾਣਾ ਚਾਹੀਦਾ। ਜਦੋਂ ਅਸੀਂ ਨੂੰ ਭੁਲਾਉਂਦੇ ਹਾਂ ਨਾ, ਉਦੋਂ ਸਾਡਾ ਸਵਾਸ ਬਿਰਥਾ ਚੱਲਿਆ ਜਾਂਦਾ ਹੈ। ਇਸ ਕਰਕੇ ਸਤਿਗੁਰੂ ਸਾਹਿਬ ਜੀ ਕਹਿੰਦੇ, ਹਮੇਸ਼ਾ ਉਹਨੂੰ ਚੇਤੇ ਰੱਖੋ।
1: ਮਨ ਜਿਹਵਾ ਕੇ ਸੰਗ ਮਿਲਾਏ,
0: ਮਨ ਨੂੰ ਜਿਹਵਾ ਨਾਲ ਮਿਲਾ ਕੇ, ਇੱਕ ਤੇ ਹੁੰਦਾ ਜਿਹਵਾ ਤੋਂ ਜਪਣਾ, ਵਡਭਾਗੀ ਨੇ ਜਿਹੜੇ ਜਪਦੇ ਨੇ ਜਿਹਵਾ ਦੇ ਨਾਲ, ਜਿਹਵਾ ਤੋਂ ਜਪਦਿਆਂ ਜਪਦਿਆਂ ਫਿਰ ਹੁੰਦਾ ਹੈ। ਦੇਖੋ ਤਿੰਨ ਪੜਾਅ ਨੇ, ਇੱਕ ਹੁੰਦਾ ਬਚਸ, ਇੱਕ ਹੁੰਦਾ ਉਪਾਸ, ਇੱਕ ਹੁੰਦਾ ਮਨਸ। ਬਚਸ ਦਾ ਜਿਵੇਂ ਬੋਲ ਕੇ ਆਪਾਂ ਵਾਹਿਗੁਰੂ ਵਾਹਿਗੁਰੂ ਕਰਦੇ ਜਾਂ ਰਾਮ ਰਾਮ ਜੋ ਵੀ ਪ੍ਰਮਾਤਮਾ ਦਾ ਨਾਮ ਜਪਦੇ ਹਾਂ, ਬਚਸ ਮੁੱਖ ਤੋਂ ਜਪਣਾ, ਬਚਨਾਂ ਰਾਹੀਂ ਜਪਣਾ। ਇੱਕ ਹੁੰਦਾ ਉਪਾਸ, ਉਪਾਸ ਦਾ ਅਰਥ ਕਿ ਅਸੀਂ ਜਪ ਰਹੇ ਹਾਂ ਪਰ ਗੁਆਂਢੀ ਨੂੰ ਆਵਾਜ਼ ਨਹੀਂ ਸੁਣ ਰਹੀ, ਹੋਠ ਹਿੱਲ ਰਹੇ ਨੇ, ਆਵਾਜ਼ ਕੋਲ ਬੈਠੇ ਨੂੰ ਸੁਣ ਨਹੀਂ ਰਹੀ, ਹੋਠ ਹਿੱਲ ਰਹੇ ਨੇ, ਜਪ ਰਹੇ ਹਾਂ ਹੋਠਾਂ ਦੇ ਵਿੱਚ। ਇਹਦੋਂ ਅੱਗੇ ਮਨਸ, ਮਨਸ ਦਾ ਅਰਥ ਕਿ ਹੁਣ ਹੋਠ ਵੀ ਨਹੀਂ ਹਿੱਲ ਰਹੇ, ਆਵਾਜ਼ ਵੀ ਨਹੀਂ ਆ ਰਹੀ ਪਰ ਅੰਦਰ ਚੱਲ ਰਿਹਾ। ਤੇ ਇੱਥੇ ਭਾਈ ਸਾਹਿਬ ਜੀ ਕਹਿੰਦੇ ਨੇ ਕਿ ਜਿਹਵਾ ਨੂੰ ਤੇ ਮਨ ਨੂੰ ਇੱਕ ਕਰ ਲਓ। ਇਹ ਗੁਰੂ ਕਾ ਬਚਨ ਪੜ੍ਹਦੇ, ਅੰਤਰ ਗੁਰ ਅਰਾਧਣਾ, ਜਿਹਵਾ ਜਪ ਗੁਰ ਨਾਉ, ਨੇਤਰੀ ਸਤਿਗੁਰ ਪੇਖਣਾ, ਸਰਵਣੀ ਸੁਣਨਾ ਗੁਰ ਨਾਉ, ਸਤਿਗੁਰ ਸੇਤੀ ਰਤਿਆ, ਦਰਗਹਿ ਪਾਈਐ ਠਾਉ। ਜਦੋਂ ਅਸੀਂ ਰੰਗੇ ਗਏ, ਸਾਡਾ ਮਨ ਜੁੜ ਗਿਆ, ਜਿਹਵਾ ਵੀ ਜੁੜੀ ਤੇ ਮਨ ਜੁੜ ਗਿਆ। ਜਦੋਂ
1: ਰੱਖ ਹੈ ਨਿਸ ਦਿਨ ਮੈਂ ਸੁਖਦਾਏ,
0: ਦਿਨ ਰਾਤ ਜਦੋਂ ਮਨ ਤੇ ਜਿਹਵਾ ਨੂੰ ਇੱਕ ਰੱਖੋਗੇ ਸੁਖੀ ਰਹੋਗੇ ਭਾਈ।
1: ਜਿਸ ਕੋ ਅੰਤ ਸਮਾਂ ਜਬ ਆਵੇ,
0: ਅਜਿਹੇ ਪ੍ਰਾਣੀ ਦਾ ਜਦੋਂ ਆਖਰੀ ਸਮਾਂ ਆਉਂਦਾ ਹੈ,
1: ਨਾਮੇ ਹਿਤ ਸਹਾਇਤਾ ਤਾਵੇ,
0: ਉਦੋਂ ਨਾਮ ਮਦਦਗਾਰ ਬਣਦਾ। ਦੇਖੋ ਇਹ ਦੁਨੀਆਂ ਦੇ ਪਦਾਰਥ ਵਾਹਿਗੁਰੂ ਜੀ ਨੇ ਦਿੱਤੇ ਨੇ, ਕੋਟਾਨ ਕੋਟ ਧੰਨਵਾਦ ਕਰਨਾ ਚਾਹੀਦਾ ਜਿਹਨੇ ਸਾਨੂੰ ਸੋਹਣਾ ਘਰ ਦਿੱਤਾ ਹੈ, ਸੋਹਣਾ ਪਰਿਵਾਰ ਦਿੱਤਾ ਹੈ, ਸੋਹਣੇ ਕਾਰੋਬਾਰ ਦਿੱਤੇ ਨੇ। ਇਹ ਦੁਨੀਆਂ ਦੇ ਲਈ ਨੇ, ਇੱਥੇ ਰਹਿਣ ਦੇ ਲਈ ਸਹੂਲਤਾਂ ਨੇ ਸਾਡੇ ਦੇ ਕੋਲ, ਲੇਕਿਨ ਅੱਗੇ ਜਾਣ ਲੱਗਿਆਂ ਕੁਝ ਨਹੀਂ ਜਾਣਾ। ਗੁਰਬਾਣੀ ਕਹਿੰਦੀ ਜਹ ਮਾਤ ਪਿਤਾ ਸੁਤ ਮੀਤ ਨ ਪਾਈ ਮਨ ਊਹਾ ਨਾਮ ਤੇਰਾ ਸੰਗ ਸਾਈ। ਜਿੱਥੇ ਮਾਂ ਪਿਓ ਭੈਣ ਭਰਾ ਦੁਨੀਆਂ ਦੀ ਕੋਈ ਵਸਤੂ ਕੰਮ ਨਹੀਂ ਆਉਣੀ ਉੱਥੇ ਵਾਹਿਗੁਰੂ ਜੀ ਦੇ ਨਾਮ ਨੇ ਮਦਦਗਾਰ ਬਣਨਾ ਭਾਈ, ਉਦੋਂ ਨਾਮ ਸਾਡਾ ਸਾਥੀ ਬਣੇਗਾ।
1: ਉਹਨਾਂ ਪਾਪ ਕੇ ਬੰਧਨ ਸਾਰੇ,
0: ਜਦੋਂ ਸਾਡੀ ਸੁਰਤ ਨਾਮ ਨਾਲ ਜੁੜ ਗਈ ਨਾ ਪਾਪ ਉਨਤੇ ਆਪਣੇ ਆਪ ਹੀ ਮਿਟ ਜਾਣੇ ਨੇ, ਕੋਈ ਵਿਚਾਰ ਨਹੀਂ ਰਹੇ, ਬੰਧਨ ਨਹੀਂ ਰਹੇਗਾ।
1: ਸ੍ਰੀ ਕਰਤਾਰ ਤੁਰਤ ਨਿਰਵਾਰੇ,
0: ਉਹ ਪਰਮਾਤਮਾ ਆਪ ਹੀ ਕਿਰਪਾ ਕਰਕੇ ਸਾਨੂੰ ਪਾਪ ਪੁਨਤੋਂ ਨਿਰਲੇਪ ਕਰ ਦਿੰਦਾ ਹੈ।
1: ਨਿਕਟ ਆਪਣੇ ਜਨ ਕਰ ਰੱਖੇ,
0: ਪਰਮਾਤਮਾ ਆਪਣੇ ਸੇਵਕਾਂ ਦੀ ਆਪ ਪੈਜ ਰੱਖਦਾ। ਅਸੀਂ ਗੁਰੂ ਕਾ ਬਚਨ ਆਮ ਪੜ੍ਹਦੇ ਸੁਣਦੇ ਰਹਿੰਦੇ ਕਿ ਆਪਣੇ ਸੇਵਕੀ ਆਪੇ ਰਾਖੈ, ਆਪੇ ਨਾਮ ਜਪਾਵੇ, ਜਹ ਜਹ ਕਾਜ ਕਿਰਤ ਸੇਵਕ ਕੀ ਤਹਾਂ ਤਹਾਂ ਉਠਤਾਵੇ, ਸੇਵਕ ਕੋ ਨਿਕਟੀ ਹੋਏ ਦਿਖਾਵੇ, ਨੇੜੇ ਹੋ ਕੇ ਦੱਸ ਦਿੰਦਾ। ਤੁਸੀਂ ਕਦੀ ਵੀ ਉਹਦੇ ਪਿਆਰ ਜੁੜ ਕੇ ਦਿਲੋਂ ਨੂੰ ਯਾਦ ਕਰਕੇ ਦੇਖ ਲਓ, ਤੇ ਤੁਹਾਡੇ ਕੋਲ ਹੀ ਹੈ, ਉਹ ਤੇ ਤੁਹਾਡੇ ਸੰਗ ਸਾਥ ਹੀ ਹੈ। ਇਸ ਕਰਕੇ ਸਤਿਗੁਰੂ ਸਾਹਿਬ ਜੀ ਕਹਿੰਦੇ ਜੇ ਉਹਨੂੰ ਯਾਦ ਰੱਖੋਗੇ ਤੇ ਪਰਮਾਤਮਾ ਜਿਹੜਾ ਹੈ ਨਾ ਉਹ ਨੇੜੇ ਹੋ ਕੇ ਸੰਗ ਸਾਥ ਤੁਹਾਡੇ ਨਾਲ ਨਿਭੇਗਾ।
1: ਜਿਸ ਪਦ ਕੋ ਜੋਗੀ ਅਭਿਲਾਖੇ,
0: ਆ ਜਿਹੜੇ ਜੋਗੀ ਜਿਸ ਪਦ ਨੂੰ ਲੋਚਦੇ ਨੇ, ਪਦਵੀ ਨੂੰ, ਜੋਗੀ ਸਮਾਧੀਆਂ ਲਾਉਂਦੇ ਨੇ, ਅਨੇਕ ਤਰ੍ਹਾਂ ਦੀਆਂ ਉਹ ਸਾਧਨਾ ਕਰਦੇ ਨੇ, ਆਸਣ ਕਰਦੇ ਨੇ ਕਿ ਸਾਨੂੰ ਉਹ ਅਵਸਥਾ ਮਿਲ ਜਾਏ। ਗੁਰੂ ਅਮਰਦਾਸ ਜੀ ਦਾ ਇੱਕ ਬਚਨ ਪੜ੍ਹਦੇ ਹਾਂ ਕਿ ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਤੇ ਪਾਇਆ, ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ ਸੱਚਾ ਮਨ ਵਸਾਇਆ। ਅੰਮ੍ਰਿਤ ਦਾ ਅਰਥ ਹੈ ਕਿ ਉਹ ਵਸਤੂ ਜਿਹਨੂੰ ਪ੍ਰਾਪਤ ਕਰਕੇ ਮੌਤ ਤੋਂ ਰਹਿਤ ਹੋ ਜਾਏ। ਮ੍ਰਿਤ ਕਹਿੰਦੇ ਮੌਤ, ਅੰਮ੍ਰਿਤ ਮਿਹਣਾ ਮੌਤ ਤੋਂ ਰਹਿਤ ਅਵਸਥਾ, ਅੰਮ੍ਰਿਤ ਮੌਤ ਤੋਂ ਰਹਿਤ ਜੋ ਸਾਡੀ ਅਵਸਥਾ ਬਣ, ਜਿੱਥੇ ਮੌਤ ਦਾ ਡਰ ਹੀ ਨਾ ਰਹੇ। ਹੁਣ ਜੋਗੀ ਬਹੁਤ ਯਤਨ ਕਰਦੇ ਨੇ, ਬੜੀਆਂ ਸਾਧਨਾ ਕਰ ਕਰਕੇ ਉਮਰ ਵਧਾ ਲੈਂਦੇ ਨੇ, ਮੌਤ ਦਾ ਡਰ ਤਾਂ ਹੀ ਵਧਾਉਂਦੇ ਨਾ। ਜਦੋਂ ਰੱਬ ਦੇ ਪਿਆਰ ਵਿੱਚ ਜੁੜਦੇ ਨਾ ਉਹਨੂੰ ਥੋੜੇ ਬਹੁਤੇ ਦਾ ਕੋਈ ਫਰਕ ਨਹੀਂ ਪੈਂਦਾ। ਉਹ ਜਿੰਨੀ ਮਰਜ਼ੀ ਉਮਰ ਜੀਉ ਲਏ ਉਹਦੇ ਨਾਲ ਕੋਈ ਬਹੁਤਾ ਫਰਕ ਨਹੀਂ ਪੈਣਾ ਕਿ ਬਹੁਤੀ ਉਮਰ ਜੀਵੇਗਾ ਤੇ ਸ਼ਾਇਦ ਕੋਈ ਬਹੁਤਾ ਨਾਮ ਬਣ ਜਾਏਗਾ। ਨਹੀਂ, ਮਸਲਾ ਬਹੁਤਾ ਚਿਰ ਜਿਉਣ ਦਾ ਨਹੀਂ ਹੈ, ਮਸਲਾ ਇਹ ਕਿ ਜਿਉਏ ਕਿਵੇਂ ਆਪਾਂ, ਜਿੰਨੇ ਸਾਲ ਵੀ ਜਿਉਏ ਆਪਾਂ ਜਿਉਏ ਕਿਵੇਂ। ਕਈ ਸੌ ਸੌ ਸਾਲ ਜਿਉਂਦੇ ਨੇ ਤੇ ਧਰਤੀ ਤੋਂ ਚਲੇ ਜਾਂਦੇ, ਐਵੇਂ ਲੱਗਦਾ ਜਿਵੇਂ ਆਏ ਨਹੀਂ ਕਦੇ ਧਰਤੀ ਤੇ, ਤੇ ਕਈ ਥੋੜੇ ਦਿਨ ਹੀ ਰਹਿੰਦੇ ਨੇ, ਉਹ ਸਦਾ ਲਈ ਦੁਨੀਆਂ ਦੇ ਅੰਦਰ ਵਸ ਜਾਂਦੇ ਨੇ। ਇਸ ਕਰਕੇ ਸਤਿਗੁਰੂ ਸਾਹਿਬ ਜੀ ਕਹਿੰਦੇ ਕਿ ਜਿਸ ਪਦ ਨੂੰ ਜੋਗੀ ਲੋਚਦੇ ਰਹੇ, ਜਿਸ ਦਾਤ ਨੂੰ ਵੱਡੇ ਵੱਡੇ ਮੁਨੀ ਲੋਚਦੇ ਰਹੇ, ਸਾਨੂੰ ਤੇ ਗੁਰੂ ਨੇ ਉਹ ਦਾਤ ਦਿੱਤੀ ਭਈ ਗੁਰਬਾਣੀ ਦੇ ਰਾਹੀਂ ਨਾਮ ਅੰਮ੍ਰਿਤ ਨਾਲ ਜੋੜ ਦਿੱਤਾ ਹੈ। ਇਸ ਕਰਕੇ ਸਤਿਗੁਰੂ ਸਾਹਿਬ ਜੀ ਕਹਿੰਦੇ ਭਾਈ ਰੋਜ਼ ਬਾਣੀ ਪੜਿਆ ਕਰੋ ਪਿਆਰ ਦੇ ਨਾਲ।
1: ਅਨੇਕ ਯਤਨ ਤੇ ਸਦ ਹੈ ਜੋਗ,
0: ਜੋਗੀ ਬਹੁਤ ਮਿਹਨਤ ਕਰਦੇ ਨੇ ਭਾਈ, ਉਹਨਾਂ ਦੀ ਬੜੀ ਘੱਲਣਾ ਹੈ। ਘਰ ਛੱਡ ਕੇ ਜੰਗਲਾਂ ਚ ਤੁਰੇ ਫਿਰਨਾ, ਪਹਾੜਾਂ ਚ ਬੈਠੇ ਰਹਿਣਾ, ਠੰਡ ਵਿਚ, ਗਰਮੀ ਵਿਚ, ਭੁੱਖੀਆਂ ਰਹਿਣਾ, ਅਨੇਕ ਤਰ੍ਹਾਂ ਦੀ ਸਾਧਨਾ ਕਰਦੇ ਹਨ।
1: ਸਪੂਰਨ ਤਨ ਬਿਨ ਰੋਗ,
0: ਔਰ ਉਹ ਆਪਣੇ ਆਪ ਨੂੰ ਸਰੀਰ ਨੂੰ ਰੋਗਾਂ ਤੋਂ ਰਹਿ ਜਰੂਰ ਕਰ ਲੈਂਦੇ, ਇਹ ਉਹਨਾਂ ਦੀ ਕਮਾਈ ਹੈ।
1: ਬ੍ਰਹਮ ਦਵਾਰ ਮੈਂ ਬਿਰਤੀ ਟਿਕਾਵੇ,
0: ਪਰ ਜੇ ਤੁਸੀਂ ਪਰਮਾਤਮਾ ਦੇ ਉਹ ਦੇਖੋ ਕਈ ਤਰ੍ਹਾਂ ਆਪਣੀ ਸੁਰਤ ਟਿਕਾਉਂਦੇ ਨੇ, ਜਿਹਨੂੰ ਕਹਿੰਦੇ ਦਸਵਾਂ ਦਵਾਰ ਦੇ ਵਿਚ, ਜਿੱਥੇ ਵੀ ਬੜੀ ਘੱਲਣਾ ਕਰਦੇ ਨੇ ਜੋਗੀ ਲੋਕ।
1: ਜੁਗਤ ਜੁਗ ਕੇ ਰਸ ਕੋ ਪਾਵੇ,
0: ਪਰ ਜਿਹੜਾ ਗੁਰਬਾਣੀ ਨਾਲ ਜੁੜਦਾ ਹੈ ਉਹ ਸਹਿਜੇ ਹੀ ਉਹਦੀ ਸੁਰਤ ਜਿਹੜੀ ਹੈ ਉਹ ਬ੍ਰਹਮ ਵਿੱਚ ਲਿਵਲੀਨ ਹੋ ਜਾਂਦੀ ਹੈ, ਅਭੇਦ ਹੋ ਜਾਂਦੀ ਹੈ।
1: ਸੋ ਅਬ ਕਲੀ ਕਾਲ ਮੈਂ ਨਹੀਂ,
0: ਆ ਜਿਹੜਾ ਭਈ ਸਮਾਂ ਚੱਲ ਰਿਹਾ ਇਹਦੇ ਵਿੱਚ ਸਾਨੂੰ ਜੋ ਦਾਤ ਗੁਰੂ ਨੇ ਦਿੱਤੀ ਹੈ,
1: ਯਾ ਤੇ ਰਮਹੋ ਨਾਮ ਰਸਮਾਹੀ,
0: ਉਹੋ ਜੇ ਹਾਠਤ ਨਹੀਂ ਨਾ ਅਸੀਂ ਕਰ ਸਕਦੇ, ਜੋਗੀਆਂ ਵਰਗੇ ਵੱਡੇ ਵੱਡੇ ਅਸੀਂ ਸਾਧਨਾ ਨਹੀਂ ਕਰ ਸਕਦੇ, ਘਰ ਨਹੀਂ ਛੱਡ ਸਕਦੇ, ਜੰਗਲਾਂ ਚ ਨਹੀਂ ਫਿਰ ਸਕਦੇ ਗ੍ਰਿਸ਼ਤੀ ਲੋਕ, ਤੇ ਸਾਨੂੰ ਤੇ ਗੁਰੂ ਨੇ ਦਾਤ ਦਿੱਤੀ ਹੈ ਕਿ ਭਾਈ ਸਵੇਰੇ ਉੱਠੋ, ਵਾਹਿਗੁਰੂ ਜੀ ਦੇ ਪਿਆਰ ਚ, ਪਰਮਾਤਮਾ ਦੇ ਪਿਆਰ ਜੁੜ ਜਾਓ, ਗੁਰਬਾਣੀ ਦਾ ਨਿਤਨੇਮ ਕਰਕੇ ਸਾਰਾ ਦਿਨ ਆਪਣੀ ਕਿਰਤ ਕਰੋ, ਕਿਰਤ ਕਰਦਿਆਂ ਉਹਦਾ ਸ਼ੁਕਰਾਨਾ ਕਰਦੇ ਰਹੋ, ਉਹਦੀ ਯਾਦ ਜੁੜੇ ਰਹੋ, ਸੰਧਿਆ ਨੂੰ ਸੋਦਰ ਦਾ ਪਾਠ, ਰਾਤ ਨੂੰ ਸੋਹਲੇ ਦੀ ਬਾਣੀ ਪੜ੍ਹ ਕੇ ਅਰਦਾਸ ਕਰਕੇ ਸੌ ਜਾਓ, ਕਿੱਡਾ ਸੌਖਾ ਜਿਹਾ ਕੰਮ ਦਿੱਤਾ ਗੁਰੂ ਨੇ ਸਾਨੂੰ। ਇਸ ਕਰਕੇ ਸਤਿਗੁਰੂ ਸਾਹਿਬ ਜੀ ਕਹਿੰਦੇ ਭਾਈ ਇਸ ਜ਼ਿੰਦਗੀ ਦੇ ਅੰਦਰ ਗੁਰਬਾਣੀ ਸਾਡੀ ਜ਼ਿੰਦਗੀ ਦਾ ਆਧਾਰ ਹੈ।
1: ਰਹਿਤ ਵਹਿਰ ਤਨ ਕੀ ਸਭ ਤਰੈ,
0: ਜਿਹੜਾ ਬੰਦਾ ਗੁਰਬਾਣੀ ਨਾਲ ਜੁੜ ਜਾਏ ਉਹ ਅੰਦਰੋਂ ਵੀ ਪਵਿੱਤਰ ਹੋ ਜਾਂਦਾ ਤੇ ਬਾਹਰੋਂ ਵੀ ਉਹ ਫਿਰ ਰਹਿਤ ਰੱਖਦਾ ਹੈ, ਭਾਵ ਬਾਹਰਲੇ ਔਗਣਾਂ ਤੋਂ ਵੀ ਬਚਿਆ ਰਹਿੰਦਾ ਹੈ।
1: ਜਿਮ ਗੁਰ ਭਨਿਓ ਨਾ ਤਿਸ ਤੇ ਟਰੈ,
0: ਜੋ ਗੁਰੂ ਨੇ ਉਹਨੂੰ ਮਾਰਗ ਦਿੱਤਾ ਹੁੰਦਾ ਨਾ ਉਹ ਗੁਰੂ ਦੇ ਮਾਰਗ ਤੋਂ ਟਲਦਾ ਨਹੀਂ, ਭਾਵ ਗੁਰੂ ਕੇ ਮਾਰਗ

ਖੁਦ ਨੂੰ ਜਿਹਨੇ ਹਿਰਦੇ ਚ ਵਸਾ ਲਿਆ ਉਹ ਪਰਮਾਤਮਾ ਚ ਅਭੇਦ ਹੋ ਜਾਂਦਾ ਹੈ। ਸਾਨੂੰ ਸਤਿਗੁਰੂ ਜੀ ਨੇ ਬਾਣੀ ਨਾਲ ਪਿਆਰ ਪਾਉਣ ਦੀ ਗੱਲ ਕਹੀ ਹੈ, ਬਾਣੀ ਸਾਨੂੰ ਪਰਮਾਤਮਾ ਨਾਲ ਜੋੜੇਗੀ। ਸਤਿਗੁਰੂ ਜੀ ਮਿਹਰ ਕਰਨ, ਸਾਡਾ ਬਾਣੀ ਨਾਲ ਪਿਆਰ ਬਣੇ, ਗੁਰੂ ਕੇ ਬਚਨ ਸਾਡੇ ਹਿਰਦੇ ਚ ਵਸਣ। ਇਹਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ, ਭੁੱਲ ਚੁੱਕ ਦੀ ਖਿਮਾ ਕਰਨੀ। ਗੁਰੂ ਕੇ ਕੀਰਤਨੀਏ ਅੰਮ੍ਰਿਤ ਬਾਣੀ ਦਾ ਮਨੋਹਰ ਕੀਰਤਨ ਆਪ ਜੀ ਨੂੰ ਸਰਵਣ ਕਰਾਉਣਗੇ। ਆਪ ਜੀ ਕੀਰਤਨ ਦਾ ਆਨੰਦ ਮਾਣੋ ਜੀ, ਸਾਰੇ ਹੀ ਬੜੇ ਪਿਆਰ ਨਾਲ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਦਾ ਰਾਖਾ ਆਪ ਵਾਹਿਗੁਰੂ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਾਈ ਦਾ ਤਾਰ ਜੀ ਓ ਸ਼੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲੇ ਦਰਸ਼ਨ ਦਿਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ, ਨੇਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਸੱਚੇ ਪਿਤਾ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਓ ਮਹਾਰਾਜ ਆਪ ਜੀ ਦੇ ਹਜ਼ੂਰ ਰਾਤਰੀ ਵੇਲੇ ਦੇ ਗੁਰਮਤਿ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਅੰਦਰ ਗੁਰ ਇਤਿਹਾਸ ਲੜੀ ਵਾਰ ਕਥਾ ਵਿਚਾਰ ਸ਼ਬਦ ਕੀਰਤਨ ਛੇ ਪੌੜੀਆਂ ਆਨੰਦ ਸਾਹਿਬ ਜੀ ਦੇ ਜਾਪ ਹੋਏ ਬਾਣੀ ਪੜ੍ਹਦਿਆਂ ਸੇਵਾ ਸੰਭਾਲ ਕਰਦਿਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ ਕਰਨੀ ਏ, ਗਾਂ ਤੋਂ ਸਮਤ ਬਖਸ਼ਣੀ ਦਾਰੇ ਆਈ ਹੋਈ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ, ਤਿਲ ਫੁੱਲ ਭੇਟਾਵਾਂ ਦਰ ਮਨਜੂਰ ਕਰਨੀਆਂ, ਯਾਤਰਾਵਾਂ ਸਫਲ ਕਰਨੀਆਂ ਜੀ। ਸਤਿਗੁਰੂ ਜੀ ਆਪ ਜੀ ਦੇ ਹਜ਼ੂਰ ਪੰਚਮ ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ, ਦਰ ਪਰਵਾਹ ਨੂੰ ਵੇ ਪ੍ਰਵਾਹ ਨੂੰ ਆ ਪ੍ਰਸ਼ਾਦ ਸੰਗਤ ਵਿੱਚ ਵਰਤੇ ਜੋ ਜੀਵ ਸਕੇ। ਆਪ ਜੀ ਦਾ ਪਵਿੱਤਰ ਨਾਮ ਸਤਨਾਮ ਵਾਹਿਗੁਰੂ ਨਾਮ ਜਪੇ ਜੀ। ਆਪ ਜੀ ਕਰੋ ਕਿਰਪਾ, ਅੰਮ੍ਰਿਤਮਈ ਬਾਣੀ ਵਿੱਚੋਂ ਪਾਵਨ ਹੁਕਮ ਬਖਸ਼ੋ, ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਸੂਝ ਬਖਸ਼ਣੀ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਿਆ ਵੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਭਈ ਅਕਾਲ ਕੀ ਤਵੈ ਚਲਾਇਓ ਸਭ ਸਿੱਖ।

ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਸੋਹਿਲਾ ਰਾਗ ਗਾਉੜੀ ਦੇਵਕੀ ਮਹੱਲਾ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜੈ ਘਰ ਕਿਰਤ ਆਖੀਐ ਕਰਤੇ ਕਾ ਹੋਏ ਵਿਚਾਰ ਹੋ ਤਿਤਕਰ ਗਾਵ ਹੋ ਸੋਹਿਲਾ ਸਿਵਰਿਓ ਸਿਰਜਨਹਾਰੋ ਤੁਮ ਗਾਵ ਹੋ ਮੇਰੇ ਨਿਰਭੋ ਕਾ ਸੋਹਿਲਾ ਹਉ ਵਾਰੇ ਜਿਤ ਸੋਹਿਲੈ ਸਦਾ ਸੁਖ ਹੋਏ ਰਹਾਉ ਨਿਤ ਨਿਤ ਜੀਅੜੇ ਸੰਭਾਲੀਅਣ ਦੇਖੇਗਾ ਦੇਵਨਹਾਰ ਤੇਰੇ ਦਾਣੇ ਕੀਮਤ ਨਾ ਪਵੈ ਤਿਸ ਦਾਤੇ ਕਵਣ ਸੁਮਾਰ ਸੰਬਤ ਸਾਹ ਲਿਖਿਆ ਮਿਲ ਕਰ ਪਾਵ ਹੋ ਤੇਲ ਦੇਹੋ ਸਜਣਿਆ ਸੀਸੜੀਆਂ ਜਿਉ ਹੋਵੈ ਸਾਹਿਬ ਸਿਉ ਮੇਲ ਘਰ ਘਰ ਹੋ ਪਹੁੰਚਾ ਸਦੜੇ ਨਿਤ ਪਵਨ ਸਦਨਹਾਰਾ ਸਿਮਰਿਐ ਨਾਨਕ ਸੇ ਦਿਆਵਨ ਰਾਗ ਆਸਾ ਮਹੱਲਾ ਪਹਿਲਾ ਛੇ ਕਰ ਛੇ ਗੁਰ ਛੇ ਉਪਦੇਸ਼ ਗੁਰ ਗੁਰ ਏਕੋ ਵੇਸ ਅਨੇਕ ਬਾਬਾ ਜੈ ਕਰ ਕਰਤੇ ਕਿਰਤ ਹੋਏ ਸੋ ਕਰ ਰਾਖ ਵਡਾਈ ਤੋਏ ਰਹਾਓ ਵਿਸੂਏ ਚਸਿਆ ਕੜੀਆਂ

ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ ਤਾਰਕਾ ਮੰਡਲ ਜਨਕ ਮੋਤੀ ਧੂਪ ਮਲਿਆਣ ਲੋਪਵਨ ਚਵਰੋ ਕਰੇ ਸਗਲ ਬਨਰਾਏ ਫੂਲ ਅੰਤ ਜੋਤੀ ਕੈਸੀ ਆਰਤੀ ਹੋਏ ਪਵ ਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਵਾਜੰਤ ਪੇਰੀ ਰਹਾਉ ਸਹਿਸ ਸਵ ਨੈਣ ਨਨ ਨੈਣ ਹੈ ਤੋਇ ਕਉ ਸਹਿਸ ਮੂਰਤ ਨਨਾਇਕ ਤੂ ਹੀ ਸਹਿਤ ਪਦ ਬਿਮਲ ਨਨ ਏਕ ਪਦ ਗੰਧ ਬਿਣ ਸਹਿਤ ਸਵ ਗੰਧ ਵਿਚਲਤ ਮੋਹੀ ਸਾਮੈ ਜੋਤ ਜੋਤ ਹੈ ਸੋਏ ਤਿਸ ਦੈ ਚਾਨਣ ਸਾਮੈ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋਤ ਭਾਵੈ ਸੋ ਆਰਤੀ ਹੋਏ ਹਰ ਚਰਨ ਕਵਲ ਮਕਰੰਦ ਲੋਭਿਤ ਮਨੋ ਅਣ ਦਿਨ ਮੋਹੇ ਆਈ ਪਿਆਸਾ ਕਿਰਪਾ ਜਲ ਦੇ ਨਾਨਕ ਸਾਰੰਗ ਕੋ ਹੋਏ ਜਾ ਕੇ ਤ੍ਰਿਣਾਏ ਵਾਸਾ ਰਾਗ ਗੌੜੀ ਪੂਰਬੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬੋ ਪਰੇ ਆ ਮਿਲ ਸਾਧੂ ਖੰਡਲ ਖੰਡਾ ਹੇ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰ ਲਿਵ ਮੰਡਲ ਮੰਡਾਏ ਕਰ ਸਾਧੂ ਅੰਜਲੀ ਪੁਣ ਵਡਾਏ ਕਰ ਡੰਡਾਓਤ ਪੁਣ ਵਡਾ ਹੇ ਰਹਾਓ ਸਾਖਤ ਹਰ ਸਾਧਨਾ ਜਾਣਿਆ ਤਿਨ ਅੰਤਰ ਹਉ ਮੈਂ ਕੰਡਾ ਹੇ ਜਿਉ ਜਿਉ ਚਲੈ ਚੁਬੈ ਦੁਖ ਪਾਵੇ ਜਮਕਾਲ ਸਹਿ ਸਿਰ ਡੰਡਾ ਹੇ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਪਵ ਖੰਡਾਏ ਅਵਿਨਾਸੀ ਪ੍ਰਗ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਿਮੰਡਾ ਹੇ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵਡ ਵੱਡਾ ਏ ਜਨ ਨਾਨਕ ਨਾਮ ਆਧਾਰ ਟੇਕੈ ਨਾਮੇ ਹੀ ਸੁਖ ਮੰਡਾ ਹੇ ਰਾਗ ਗਾਉੜੀ ਪੂਰਬੀ ਮਹੱਲਾ ਪੰਜਵਾਂ ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ ਇਹਾਂ ਅਖਾੜ ਚਲੋ ਹਰ ਲਾਹਾ ਗੈ ਬਸਨ ਸੁਹੇਲਾ ਆਉਦ ਕਟੈ ਦਿਨ ਸਰੈ ਨਾਰੇ ਮਨ ਗੁਰਮਿਰਕਾ ਸਵਾਰੇ ਰਹਾਉ ਇਹ ਸੰਸਾਰ ਬੇਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ ਜਿਸਹਿ ਜਗਾਏ ਪੀਆ ਵੇ ਰਸ ਅਕਥ ਕਥਾ ਤਿਨ ਜਾਨੀ ਜਾ ਕੋ ਆਏ ਸੋਈ ਬਿਹਾਜ ਹੋ।

ਕਰੇ ਜਨ ਬਿਸਮਾਦ ਪਾਉਣ ਬਿਸਮਾਦ ਪਾਣੀ ਬਿਸਮਾਦ ਅਗਨੀ ਖੇਡੇ ਵਿਡਾਣੀ ਬਿਸਮਾਦ ਤਰਤੇ ਬਿਸਮਾਦ ਖਾਣੀ ਬਿਸਮਾਦ ਸਾਧ ਲੱਗੇ ਪ੍ਰਾਣੀ ਬਿਸਮਾਦ ਸੰਯੋਗ ਬਿਸਮਾਦ ਵਿਜੋਗ ਬਿਸਮਾਦ ਭੁੱਖ ਬਿਸਮਾਦ ਭੋਗ ਬਿਸਮਾਦ ਸਿੱਤ ਬਿਸਮਾਦ

ਪੈਵ ਚਗਨ ਕੱਢੇ ਵੇ ਗਾਰ ਪੈਵ ਚ ਤਰਤੇ ਦੱਬੇ ਪਾਰ ਪੈਵ ਚਿੰਦ ਫਿਰੇ ਸਿਰ ਪਾਰ ਪੈਵ ਚ ਰਾਜਾ ਤਰਨ ਦਵਾਰ ਪੈਵ ਚ ਸੂਰਜ ਪੈਵ ਚੰਦ ਕੋਹ ਕਰੋੜੀ ਚਲਤ ਅਨੰਤ ਪੈਵ ਚ ਸਿੱਧ ਬੁੱਧ।

0: ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।
1: ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।
0: ਸਤਨਾਮ।

जरा रोग ग्रस्यो जम दूतन डन मिरत मर्यो है अनिक जोन संकट नरक।

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੀਨ ਦੁਨੀਆਂ ਦੇ ਮਾਲਕ ਸਰਬੇ ਕਾਇਨਾਤ ਦੇ ਸਾਂਝੇ ਰਹਿਬਰ ਜੁਗੋ ਜੁਗ ਅਟਲ ਚਵਰ ਛਤਰ ਤਖਤ ਤਥਾ ਵਕਤ ਦੇ ਮਾਲਕ ਹਾਜ਼ਰਾ ਹਜ਼ੂਰ ਜ਼ਾਹਰਾ ਜ਼ਹੂਰ ਸਮਰੱਥ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏ ਮਾਨ ਸਾਧ ਸੰਗਤ ਜੀ ਆਪ ਜੀ ਵਡਭਾਗੇ ਹੋ ਜੋ ਅੰਮ੍ਰਿਤ ਵੇਲੇ ਦੀ ਦੀਵਾਨਾ ਅੰਦਰ ਹਾਜ਼ਰੀਆਂ ਭਰ ਕੇ ਆਪਣਾ ਜੀਵਨ ਸਫਲ ਕਰ ਰਹੇ ਹੋ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦਾ ਅੱਜ ਦਾ ਪਾਵਨ ਮੁੱਖ ਵਾਕ ਰਾਗ ਸੋਰਠ ਕੀ ਵਾਰ ਅੰਦਰ ਦੋ ਸ਼ਲੋਕ ਸਾਹਿਬ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਬਖਸ਼ਿਸ਼ ਕਰਦੇ ਨੇ ਅਤੇ ਪੌੜੀ ਚੌਥੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀਆਂ ਦੀ ਸੁਭਾਮਾਨ ਹੈ। ਸਤਿਗੁਰ ਜੀ ਕੀ ਬਾਣੀ ਪਾਵਨ ਅੰਗ 653 ਅਤੇ 654 ਉੱਪਰ ਸੁਭਾਮਾਨ ਹੈ। ਸਤਿਗੁਰ ਜੀ ਕਿਰਪਾ ਕਰਨ ਆਪਣੇ ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਸੂਝ ਬਖਸ਼ਣ ਜੀ। ਆਓ ਅੱਜ ਦੇ ਇਹ ਪਾਵਨ ਬਚਨ ਆਪਣੇ ਹਿਰਦਿਆਂ ਅੰਦਰ ਵਸਾਉਣ ਦਾ ਯਤਨ ਕਰੀਏ। ਸਲੋਕ ਮਹੱਲਾ ਤੀਜਾ। ਇਹ ਮਨ ਹਰ ਜੀ ਧਿਆਏ ਤੂੰ ਇੱਕ ਮਨ ਇੱਕ ਚਿੱਤ ਭਾਏ ਹਰ ਕੀਆਂ ਸਦਾ ਸਦਾ ਵਡਿਆਈਆਂ ਦੇਨਾ ਪਛੋਤਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸਲੋਕ ਮਹਲਾ ਪਹਿਲਾ। ਹਾਂ ਵਿੱਚ ਆਇਆ ਹਾਂ ਵਿੱਚ ਗਿਆ, ਹਾਂ ਵਿੱਚ ਜੰਮਿਆ ਹਾਂ ਵਿੱਚ ਮੋਆ, ਹਾਂ ਵਿੱਚ ਦਿੱਤਾ ਹਾਂ ਵਿੱਚ ਲਿਆ, ਹਾਂ ਵਿੱਚ ਖੱਟਿਆ ਹਾਂ ਵਿੱਚ ਗਿਆ, ਹਾਂ ਵਿੱਚ ਸੱਚਿਆ ਕੂੜਿਆ, ਹਾਂ ਵਿੱਚ ਪਾਪ ਪੁੰਨ ਵਿਚਾ, ਹਾਂ ਵਿੱਚ ਨਰਕ ਸੁਰਗ ਅਵਤਾ, ਹਾਂ ਵਿੱਚ ਹੱਸੈ ਹਾਂ ਵਿੱਚ ਰੋਵੈ, ਹਾਂ ਵਿੱਚ ਫਰੀਐ ਹਾਂ ਵਿੱਚ ਧੋਵੈ, ਹਾਂ ਵਿੱਚ ਜਾਤੀ ਜਿਨਸੀ ਖੋਵੈ, ਹਾਂ ਵਿੱਚ ਮੂਰਖ ਹਾਂ ਵਿੱਚ ਸਿਆਣਾ, ਮੌਕ ਮੁਕਤੀ ਸਾਧਨਾ ਜਾਣਾ, ਹਾਂ ਵਿੱਚ ਮਾਇਆ ਹਾਂ ਵਿੱਚ ਛਾਇਆ, ਹਉਮੈ ਕਰ ਕਰ ਜਾਂਦਾ।

ਸੁੱਤਾ ਕਿਉਂ ਜਾਗਿਆ, ਗੁਰਬਿਣ ਸੁੱਤਾ ਪੱਗ ਪਿਤਾਣਾ, ਆਪਣਾ ਕੀਆ ਕਮਾਣਾ, ਅਲਮਲ ਖਾਈ ਸਿਛਾਈ ਪਾਈ, ਮੂਰਖ ਅੰਧੇ ਪਤ ਗਵਾਏ, ਬਿਨ ਆਵੇ ਖਸਥਾਏ ਨਾ ਪਾਈ, ਰਹੇ ਬਿਵਾਣੀ ਮੜੀ ਮਸਾਣੀ, ਅੰਧ ਨਾ ਜਾਣੇ ਫਿਰ ਪਛਤਾਣੀ, ਸਤਿਗੁਰ ਪੇਟੇ ਸੁਸੁਖ।